ਗੁਰਾ। ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ, ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ।

ਪੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਕਿਸ ਦੁੱਖ ਨਾ ਥੀ ਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ ਜਾਂ ਤੂੰ ਮੇਰੇ ਵੱਲ ਹੈ

0: ਅਰੇ ਉਹ ਪ੍ਰਮਾਤਮਾ ਆਪਣੇ ਸੇਵਕ ਦੀ ਪ੍ਰਤਪਾਲਣਾ ਕਿਵੇਂ ਕਰਦਾ?
1: ਜਨ ਅਗਨ ਮਹਿ ਜਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ,
0: ਆਪਣਾ ਹੱਥ ਦੇ ਕੇ ਰੱਖ ਲੈਂਦਾ, ਸਿੱਖ ਨੂੰ ਕੱਢ ਲੈਂਦਾ। ਕਿਵੇਂ?

ਕੀ ਸਵਾਦ ਦੱਸਾਂ। ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸਵਾਲ ਹੈ ਲੈਣਾ ਲੈਣਾ, ਆਤਮਾ ਦਾ ਸਵਾਲ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸਵਾਏ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ। ਭਾਵੇਂ ਮਾਇਆ ਰਾਹੀਂ

ਪੰਜਵਾਂ ਨਿਰਧਨ ਨੂੰ ਪਾਲਣਾ ਇਹਦੇ ਵਿੱਚ ਵੀ ਸਾਧ ਸੰਗਤ ਮਾਇਆ ਨਹੀਂ ਲੱਗਦੀ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ ਇਹ ਪੰਜਵਾਂ ਜੇ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ ਇਹ ਦੁਨਿਆਵੀ ਗੁਣ ਹੈ, ਤੁਹਾਡੇ ਚੋਂ ਕੋਈ ਟੀਚਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ।

ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਡਰ, ਤੇਰੇ ਕੋਲ ਦਰਿਆ ਹੀ ਦਰਿਆ ਹੀ ਦਰਿਆ। ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸ ਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ, ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤਿੰਨ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲੋ, ਜਲ ਪਾਣੀ ਸ਼ਿਕਾਰ, ਜੇਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਭਲਾ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ, ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ, ਨਿਮਕ ਮਾਏ ਨਿਸਤਾਰ, ਮਹਾਂਪੁਰਸ਼ ਆਏ ਨਾ, ਸੇਵਾ ਕੀਤੀ। ਉਹਦੀ ਵਿਦ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਦ ਬਣਾਤੀ। ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ, ਗੱਲ ਬਣ ਜੂ ਨਹੀਂ, ਉਹ ਵਿਦ ਬਣਾ ਕੇ ਅਰਦਾਸ ਕੀਤੀ ਨਾਲ, ਹੇ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ

ਕਿ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾਂ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਉਹਨੂੰ ਦਿੰਦੇ ਨੇ। ਆਹੋ ਸਤਨਾਮ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ,

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਆਪਣੇ ਸਿੱਖ ਨੂੰ ਅਮਰ ਦੀ ਦਾਤ ਦੇ ਕੇ ਸਿੱਖ ਤੋਂ ਸਿੰਘ ਬਣਾਇਆ, ਖਾਲਸਾ ਸਜਾਇਆ। ਔਰ ਖਾਲਸਾ ਸਜਾ ਕੇ ਸਤਿਗੁਰੂ ਜੀ ਇਤਨੇ ਰੀਝੇ, ਇਤਨੇ ਪ੍ਰਸੰਨ ਹੋਏ ਆਪਣੇ ਉਸ ਪੁੱਤਰ ਨੂੰ ਦੇਖ ਕੇ, ਆਪਣੇ ਉਸ ਖਾਲਸੇ ਨੂੰ ਦੇਖ ਕੇ, ਤੇ ਸਭ ਕੁਝ ਖਾਲਸੇ ਤੋਂ ਨਿਸ਼ਾਵਰ ਕਰ ਦਿੱਤਾ ਤੇ ਉਚਾਰਨ ਕਰਦੇ ਨੇ। ਆਖਦੇ ਨੇ ਮੇਰਾ ਮਨ ਕਰਦਾ ਹੈ ਕਿ ਮੈਂ ਇਸੇ ਖਾਲਸੇ ਦੀ ਸੇਵਾ ਕਰਾਂ, ਕਿਉਂਕਿ ਇਸ ਖਾਲਸੇ ਦੀ ਬਰਕਤ ਹੈ, ਇਸ ਖਾਲਸੇ ਦੀ ਹੀ ਬਦੌਲਤ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਯੂੰ ਉਚਾਰਨ ਕਰਦੇ ਨੇ।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਧ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਧ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸ਼ਬਦ ਹਰਜਨ ਰਾਮ ਨਾਮ ਗੁਣ ਗਾਵੈ।

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁੱਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ ਸਿਦਕ, ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ, ਬੜੀ ਉਸਤਤ ਸੁਣੀ ਹੈ, ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਆਉਂਦਾ।

ਦੇ ਨਾਲ ਸਿਦਕ ਬਣਦਾ, ਨਾਮ ਮਿੱਠਾ ਲੱਗਦਾ, ਇਸ ਲਈ ਮੇਰੇ ਨਾਲ ਚਲੋ ਹੋਤੀ ਮਰਦਾਨ। ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਹਨ, ਉਹਨਾਂ ਕੋਲ ਚੱਲ ਕੇ ਬੇਨਤੀ ਕਰਦੇ ਹਨ, ਕਿਉਂਕਿ ਮਹਾਂਪੁਰਖ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜੁਗਤੀ ਵਿੱਚ ਮੁਕਤੀ ਕਰ ਦਿੰਦਾ। ਰਾਜਾ ਬੜੀ ਨਿਮਰਤਾ ਦੇ ਨਾਲ, ਸਿਦਕ ਦੇ ਨਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਪਾਸ ਗਿਆ। ਇਹ ਉਹ ਮਹਾਂਪੁਰਖ ਸਨ ਜਿਹੜੇ ਜਵਾਨੀ ਵਿੱਚ ਫੌਜ ਵਿੱਚ ਵਰਤੀ ਸਨ। ਆਪ ਦੀ ਸਮਾਧੀ ਲੱਗੀ ਰਹੀ ਸਾਰੀ ਰਾਤ, ਡਿਊਟੀ ਤੇ ਨਹੀਂ ਜਾ ਸਕੇ। ਇਹਨਾਂ ਦੀ ਥਾਂ ਤੇ ਡਿਊਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਤੇ ਜਦੋਂ ਸਵੇਰੇ ਗਏ ਨਾ, ਮਨ ਵਿੱਚ ਸੋਚਦੇ ਹਨ ਬਈ ਨੌਕਰੀ ਤਾਂ ਜਾਏ ਹੀ ਜਾਏ, ਪਰ ਅੰਗਰੇਜ਼ ਦਾ ਰਾਜ ਹੈ, ਪਤਾ ਨਹੀਂ ਦੰਡ ਕੀ ਮਿਲੇਗਾ, ਸਜ਼ਾ ਕੀ ਮਿਲੇਗੀ। ਤੇ ਜਦੋਂ ਅੱਗੇ ਗਏ ਤਾਂ ਅਫਸਰ ਬੈਠਾ ਹੋਇਆ ਸੀ, ਉੱਠ ਖੜੋਤਾ ਆਪਣੀ ਕੁਰਸੀ ਤੋਂ, ਦਸਤ ਪੰਜਾ ਲਿਆ ਤੇ ਕਹਿਣ ਲੱਗਾ, ਕਰਮ ਸਿੰਘ ਮੈਂ ਸਾਰੀ ਰਾਤ ਸਾਰਿਆਂ ਨੂੰ ਚੈੱਕ ਕੀਤਾ, ਪਰ ਜੋ ਡਿਊਟੀ ਤੂੰ ਦਿੱਤੀ ਹੈ ਉਹ ਹੋਰ ਕਿਸੇ ਨਹੀਂ ਦਿੱਤੀ। ਉਚਾਰਨ ਕਰੋ ਸ੍ਰੀ ਸਤ ਸੰਗਤ ਜੀ, ਕਮ ਸੇ ਕਮ ਅੱਗੇ ਬੈਠੇ ਹੋਇਆਂ ਦੀ ਬਿਰਤੀ ਜ਼ਰੂਰ ਜੋੜਨੀ ਚਾਹੀਦੀ ਹੈ। ਸਮਾਧੀਆਂ ਲਾ ਲਓ, ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਜਦੋਂ ਅੰਮ੍ਰਿਤ ਠੰਡਾ ਪਵੇਗਾ ਨਾ ਇਸਦੇ ਵਿੱਚ, ਬਸ ਜੁੜ ਜਾਓ ਗੁਰੂ ਦੇ ਚਰਨਾਂ ਵਿੱਚ, ਉਚਾਰਨ ਕਰੋ ਸ੍ਰੀ। ਇੱਕ ਦੋ ਮਿੰਟਾਂ ਵਿੱਚ ਮੈਂ ਆਪ ਨੂੰ ਬਾਣੀ ਦਾ ਪ੍ਰਤਾਪ ਦੱਸਣਾ। ਇਹ ਉਹ ਮਹਾਂਪੁਰਖ ਜਿਨ੍ਹਾਂ ਦੀ ਥਾਂ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਰਾਤ ਡਿਊਟੀ ਦਿੱਤੀ। ਰਾਜਾ ਜਦੋਂ ਪਹੁੰਚਿਆ, ਮਹਾਂਪੁਰਖਾਂ ਨੇ ਆਖਿਆ ਜਲ ਪਾਣੀ ਛਕਾ ਕੇ ਸੰਗਤ ਵਿੱਚ ਹੀ ਲੈ ਚੱਲੋ। ਮਹਾਂਪੁਰਖ ਸੰਗਤ ਵਿੱਚ ਆਪ ਵੀ ਪਹੁੰਚ ਗਏ। ਸਮਾਪਤੀ ਹੋਈ ਕੀਰਤਨ ਦੀ ਤੇ ਸੁੱਖ ਸਾਂਧ ਪੁੱਛਣ ਲੱਗੇ ਤਾਂ ਰਾਜਾ ਰੋ ਪਿਆ, ਮਹਾਰਾਜ ਕੋਈ ਨਿਰੰਕਾਰ ਨੇ ਰਾਜ ਭਾਗ ਦੁਨੀਆ ਦੇ ਸੁੱਖ ਬਖਸ਼ਿਸ਼ ਕੀਤੇ ਸੀ, ਪਰ ਨਾਲ ਦੁੱਖ ਵੀ ਬੜਾ ਵੱਡਾ ਲਾ ਦਿੱਤਾ। ਪਗੰਦਰ ਦਾ ਫੋੜਾ ਨਿਕਲਿਆ ਤੇ ਆਪ ਕਿਰਪਾ ਕਰੋ। ਤਾਂ ਮਹਾਂਪੁਰਖਾਂ ਨੇ ਹੱਥ ਕੀਤਾ ਗੁਰੂ ਗ੍ਰੰਥ ਸਾਹਿਬ ਵੱਲ। ਉਹ ਭਲੇ ਪੁਰਸ਼ਾ, ਠੀਕ ਤਾਂ ਉਹਨੇ ਕਰਨਾ, ਸਰਬ ਰੋਗ ਕਾ ਛਾਰੇ ਜਪੋ, ਸਰਬ ਰੋਗ ਕਾ ਅਵਖਦ। ਸਾਡਾ ਬੱਚਾ ਬਿਮਾਰ ਹੋਵੇ, ਕਿਵੇਂ ਡਾਕਟਰ ਵੱਲ ਅੱਖਾਂ ਜੁੜ ਜਾਂਦੀਆਂ, ਕੋਈ ਮੁਕੱਦਮਾ ਪੈ ਜਾਵੇ ਚੰਗੇ ਤੋਂ ਚੰਗੇ ਵਕੀਲ ਵੱਲ ਧਿਆਨ ਜਾਂਦਾ, ਪਰ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹੱਥ ਜੁੜ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਅੱਗੇ। ਮਹਾਰਾਜ ਤੂੰ ਕਿਰਪਾ ਕਰ। ਮਹਾਂਪੁਰਖ ਕਹਿਣ ਲੱਗੇ, ਰਾਜਨ ਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਪੰਜ ਪਾਠ ਜਪ ਜੀ ਸਾਹਿਬ ਦੇ ਰੋਜ਼ ਕਰੇਗਾ। ਕਹਿ ਲੱਗਾ, ਮਹਾਰਾਜ ਮੈਂ ਜ਼ਰੂਰ ਕਰਾਂਗਾ, ਕਿਉਂਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਮਹਾਂਪੁਰਖਾਂ ਨੇ ਕਿਹਾ ਬਈ ਜਲ ਵਿੱਚ ਖਲੋ ਜਾਵੀਂ ਅੰਮ੍ਰਿਤ ਵੇਲੇ, ਤੇ ਪੰਜ ਪਾਠ ਜਪ ਜੀ ਸਾਹਿਬ ਦੇ ਕਰਨੇ ਹਨ, ਉਤਨਾ ਚਿਰ ਉਸ ਫੋੜੇ ਤੇ ਜਲ ਮਲਦਾ ਨਹੀਂ, ਗੁਰੂ ਕਿਰਪਾ ਕਰੇਗਾ। ਪਿਆਰੀ ਸਾਤ ਸੰਗਤ ਜੀ, ਮਹਾਂਪੁਰਖਾਂ ਦਾ ਬਚਨ ਮੰਨਣਾ, ਕਿਉਂਕਿ ਗੱਲ ਤਾਂ ਬਚਨ ਮੰਨਣ ਨਾਲ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਰਾਜੇ ਨੇ ਜੋ ਨਿਤਨੇਮ ਆਰੰਭ ਕੀਤਾ, 40 ਦਿਨਾਂ ਦੇ ਅੰਦਰ ਅੰਦਰ ਪਤਾ ਹੀ ਨਹੀਂ ਲੱਗਿਆ ਫੋੜਾ ਕਦੇ ਨਿਕਲਿਆ ਵੀ ਸੀ ਕਿ ਨਹੀਂ ਨਿਕਲਿਆ। ਉਚਾਰਨ ਕਰੋ ਸ੍ਰੀ, ਤਿਸ ਸਾਹਿਬ ਕੀ ਤੇਕ, ਸਾਰੇ ਜਪੋ, ਤੇਕ ਗੁਰੂ ਕੇ ਸਿੱਖ ਨੂੰ ਬਾਣੀ ਦੀ ਹੈ, ਸਿੱਖ ਦਾ ਸਾਹਿਬ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਤੇ ਫਿਰ ਕਿਉਂ ਨਾ ਬਾਈ ਦੁੱਖ

मन अलसिया। ए मन आलसी क्यों है? ए आलसी मन अपने मालिक अपने परमेश्वर नु क्यों नहीं याद करता? इस मन दे आलसी होण दा कारण की? इस आलसी मन ने अपने साईं नूं विसार के कैसे साधन बनाए हुए ने? पहला विचार करनी पड़ेगी मन दे आलस होण दा कारण की। गुरसिख प्यारे, मन आलसी हुंदा है अदों जदों ए मनुख सिर्फ शरीर दे सुखां दे नाल जुड़दा है। जितनी देर तक कोई शरीर दे सुखां नाल जुड़िया होया, जिवें जिवें शरीर दे सुख वधदे जाणगे, जिवें जिवें शरीर दे सुखां दे साधन वधदे जाणगे, मन आलसी हुंदा जाएगा। मिसाल दे तौर ते जदों पिछले समें दी गल चेते करी दीए, साडे बजुर्ग सवेरे अमृत वेले दरियावां ते नदियां ते ठंडे पानी नाल नहा के इशनान करके अमृत वेले परमेश्वर दी बाणी अराध दे गुरु कर जांदे, पर अज शरीर दे सुखां दे साधन तां वध गए, गीजर तां लग गए, पर इतने नजदीक गीजर होण दे बावजूद भी मन आलसी हो गया। महाराज दी बाणी याद करनी तां इक पासे री, इशनान भी नहीं कर सकदा। शरीर दे सुखां दे साधन वधे, अगे तां कई कई कोस पैदल चल के सतगुरु दे दीदार करन आउंदा सी। अज इस कोल सारा कुछ इंतजाम होण दे बावजूद भी मीना मीना गुरु दे दीदार नहीं कर। इहदा मतलब यह हो गया कि शरीर दे सुखां दे साधना ने इस नूं आलसी कीता। इस दा आलस जा सकदा है जे शरीर दे सुखां दी बजाए ऐसे सुख नाल जुड़ जाए जिस सुख दा कदे अंत नहीं हुंदा। जिस सुख दा अंत हो जाए ओ सुख नहीं हुंदा। जिस सुख ने मर जाना है फिर तां दुख आएगा, फिर मैनू सुख मंगना पेगा। मैनू तां ओ सुख चाहिदा है, मेरा शरीर मर जाए पर ओ सुख ना मरे। ओ सुख केड़ा जेड़ा बिल्कुल नहीं मरदा? मेरा शरीर मर जाएगा लेकिन ओ सुख नहीं मरेगा। ओ सुख है सुख अमृत प्रभ नाम, जपो सतनाम श्री। सुख अमृत प्रभ नाम, ए सुख नहीं मरदा, इस सुख दा अंत नहीं, ए सुख गुरप्रसाद चो प्रकाश है। जेड़ा सुख गुरप्रसाद तो प्रकाश है फिर तां वसूरा कोई नहीं, फिर तां दुख कोई नहीं। जेड़ा गुरप्रसाद तो नहीं प्रकाशया, मनुख कहिंदा मेरे अपने यतना करके सुख है, फिर तां दुख जरूर आएगा। सुख मांगत दुख आ गए आवे।
ਜਦੋਂ ਗੁਰਪ੍ਰਸਾਦ ਚੋਂ ਪ੍ਰਕਾਸ਼ਿਆ ਸੁੱਖ ਮਿਲ ਗਿਆ, ਜਿਸ ਨੂੰ ਇਹ ਸੁੱਖ ਮਿਲ ਗਿਆ ਉਸਦਾ ਆਲਸ ਰੋਗ ਚਲਾ ਗਿਆ। ਸਤਿਗੁਰ ਦੀ ਬਾਣੀ ਨੇ ਕਿਹਾ ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀ। ਜਪੋ ਸਤਨਾਮ ਸ਼੍ਰੀ, ਉਹਨਾਂ ਦੇ ਆਲਸ ਦਾ ਰੋਗ ਚਲਾ ਗਿਆ। ਜਿਸ ਨੂੰ ਐਸਾ ਸੁੱਖ ਮਿਲਿਆ, ਆਤਮਕ ਸੁੱਖ ਮਿਲ ਗਿਆ, ਜਿਸ ਨੂੰ ਸੁੱਖ ਅੰਮ੍ਰਿਤ ਪ੍ਰਭ ਨਾਮ ਮਿਲ ਗਿਆ, ਇਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ। ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿ ਦਿਆਂ, ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਮੌਤ ਤੋਂ ਬਚਾ ਕੇ ਇਸ ਨੂੰ ਆਤਮਕ ਜੀਵਨ ਦਿੱਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਸਤਸੰਗਤ ਵਿੱਚ ਇਸ ਨੂੰ ਮੂਹੇ ਨੂੰ ਜੀਜਾ ਜਿਉਂਦਾ ਕੀਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਜੀਵਨ ਦੀ ਸੂਝ ਦਿੱਤੀ, ਜਿਸ ਨੇ ਆਤਮਕ ਮੌਤ ਤੋਂ ਬਚਣ ਦੀ ਜੁਗਤ ਦਿੱਤੀ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਸਾਧ ਸੰਗਤ ਮਿਲ ਮੂਆ ਜੀਜੈ। ਜਪੋ ਸਤਨਾਮ ਸ਼੍ਰੀ। ਇੱਕ ਐਸਾ ਸੁੱਖ ਹੈ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਪਰ ਜਿਨ੍ਹਾਂ ਨੇ ਇਸ ਆਤਮਕ ਸੁੱਖ ਦੀ ਬਜਾਏ ਸੁੱਖ ਅੰਮ੍ਰਿਤ ਪ੍ਰਭ ਨਾਮ ਦੀ ਬਜਾਏ ਸਿਰਫ ਉਹਨਾਂ ਸੁੱਖਾਂ ਨੂੰ ਸੁੱਖ ਮੰਨਿਆ ਜਿਨ੍ਹਾਂ ਦਾ ਸੰਬੰਧ ਸਰੀਰ ਨਾਲ ਸੀ, ਸਰੀਰ ਨੇ ਨਹੀਂ ਰਹਿਣਾ ਤੇ ਉਹ ਸੁੱਖਾਂ ਦੇ ਵੀ ਨਹੀਂ ਰਹਿਣਾ। ਜਬ ਸਤਨਾਮ ਸ਼੍ਰੀ। ਪਰ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਨਿਹੋ ਕਰਕੇ ਜਿਨ੍ਹਾਂ ਸੁੱਖਾਂ ਦਾ ਅੰਤ ਹੋ ਜਾਣਾ, ਇਸ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਪਿਆਰ ਪਾਇਆ ਜਿਨ੍ਹਾਂ ਸੁੱਖਾਂ ਨੇ ਬਿੰਸ ਜਾਣਾ, ਤੇ ਇਸ ਮਨੁੱਖ ਨੇ ਆਪਣੇ ਉਧਾਰ ਲਈ ਸਾਧਨ ਵੀ ਉਹ ਕੱਢੇ ਜਿਹੜੇ ਸਾਧਨ ਵੀ ਬਿੰਸ ਜਾਣ ਵਾਲੇ ਨੇ। ਜੇ ਸਤਨਾਮ ਸ਼੍ਰੀ। ਆਲਸੀ ਮਨ ਨੇ ਉਹ ਸਾਧਨ ਬਣਾ ਲਏ। ਕੈਸੇ ਸਾਧਨ ਬਣਾ ਲਏ? ਅੱਜ ਆਲਸੀ ਮਨ ਕੀਤਾ ਕਰਾਇਆ ਪਾਠ ਮੰਗਦਾ ਹੈ, ਆਪਣਾ ਕਰਨਾ ਪਏ। ਅੱਜ ਆਲਸੀ ਮਨ ਕੀਤੀ ਕਰਾਈ ਪੂਜਾ ਮੰਗਦਾ ਹੈ, ਆਪਣਾ ਕਰਨੀ ਪਏ। ਅੱਜ ਆਲਸੀ ਮਨ ਆਪ ਗੁਰੂ ਘਰ ਨਹੀਂ ਜਾਂਦਾ ਤੇ ਕਹਿੰਦਾ ਹੈ ਮੈਂ ਘਰ ਬੈਠਾ ਰਹਾਂ ਤੇ ਗੁਰੂ ਘਰ ਮੇਰੇ ਨਾਮ ਦੀ ਅਰਦਾਸ ਹੋ ਜਾਏ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਆਲਸੀ ਮਨ ਇਸ ਪ੍ਰਕਾਰ ਹੋ ਗਿਆ, ਆਪ ਕੁਝ ਨਹੀਂ ਕਰਨਾ ਚਾਹੁੰਦਾ। ਅੱਜ ਇਤਨੇ ਮੰਤਰਾਂ ਦੇ ਜਾਪਾਂ ਦੇ ਮੁੱਲ ਪਏ ਇਸ ਆਲਸੀ ਮਨ ਕਰਕੇ। ਪਰ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਸਮਝਾਉਂਦੇ ਨੇ, ਹੇ ਮਨ ਆਲਸੀਆ, ਆਪਣੇ ਮਾਲਕ ਰਮੇ ਹੋਏ ਰਾਮ ਪਰਮੇਸ਼ਰ ਨੂੰ ਯਾਦ ਕਰ। ਉਸ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਪਹੁੰਚ ਸਕਦਾ, ਉਸ ਦੇ ਨਾਮ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤਉ ਨਾ ਪੂਜੈ ਹਰ ਕੀਰਤ ਨਾਮਾ, ਸਾਰੇ ਜਪੋ ਤਉ ਨਾ ਪੂਜੈ ਹਰ ਕੀਰਤ ਨਾਮਾ, ਇਸ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕੋਈ ਹੋਰ ਯਤਨ ਇਸ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਅੱਜ ਕਿਵੇਂ ਕਹਿ

ਕੋਈ ਗਿਆ ਜੀ ਧਰਤੀ ਤੇ ਜਾ ਕੇ ਕਿਨਾਰੇ ਤੇ ਜਾ ਕੇ ਪਿੰਡ ਪਰਾਲ ਕੋਈ ਬਨਾਰਸ ਦੀ ਧਰਤੀ ਤੇ ਵਾਸਾ ਕਰ ਲਵੇ ਕੋਈ ਚਾਰੇ ਵੇਦ ਬੇਸ਼ੱਕ ਕੰਠ ਕਿਉਂ ਨਾ ਕਰ ਲਵੇ ਪਰ ਪਰਮਾਤਮਾ ਦੇ ਨਾਮ ਦੇ

0: ਪਤਾ ਕਿਉਂ ਪੈਂਦੀ?
1: ਦੁੱਧ ਕਰਕੇ।
0: ਗਊ ਦਾ ਮੁੱਲ ਦੁੱਧ ਕਰਕੇ ਹੈ। ਜਿਹੜੀ ਗਊ ਦੁੱਧ ਦੇਣਾ ਬੰਦ ਕਰਦੇ, ਲੋਕੀ ਬਾਹਰ ਕੱਢ ਦਿੰਦੇ ਨੇ, ਗਊਸ਼ਾਲਾ ਵਿੱਚ ਤੱਕ ਖਾਂਦੀ ਹੈ। ਜੇ ਗਊ ਦੀ ਕੀਮਤ ਦੁੱਧ ਕਰਕੇ ਤੇ ਪੰਖੀ ਦੀ ਕੀਮਤ, ਪੰਛੀ ਦੀ ਕੀਮਤ ਪੰਖਾਂ ਕਰਕੇ। ਜੇ ਪੰਖ ਨਹੀਂ ਤੇ ਕੌਣ ਕਹੇਗਾ ਪੰਛੀ? ਜੇ ਧਰਤੀ ਵਿੱਚ ਜਲ ਨਹੀਂ ਤੇ ਉਪਜ ਨਹੀਂ, ਉਸ ਸੁਲਤਾਨ ਨੂੰ ਕੌਣ ਕਹੇਗਾ ਸੁਲਤਾਨ? ਜਿਸ ਸੁਲਤਾਨ ਨੂੰ ਕੋਈ ਸਲਾਮ ਬੁਲਾਉਣ ਵਾਲਾ ਨਹੀਂ, ਜੋ ਸਤਨਾਮ ਸ੍ਰੀ ਵਾਹਿਗੁਰੂ। ਕੌਣ ਕਹੇਗਾ ਸੁਲਤਾਨ ਜਿਸ ਨੂੰ

ਇੱਕ ਭਾਂਡੇ ਵਿੱਚ ਦੁੱਧ ਪਾ ਲੈਣਾ, ਇੱਕ ਭਾਂਡੇ ਵਿੱਚ ਪਾਣੀ। ਲੋਕੀ ਦੁੱਧ ਦੇ ਭਾਂਡੇ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਨ। ਇੱਕ ਡੱਬੀ ਵਿੱਚ ਚਾਂਦੀ ਹੋਵੇ, ਇੱਕ ਡੱਬੀ ਵਿੱਚ ਸੋਨਾ। ਲੋਕੀ ਸੋਨੇ ਦੀ ਡੰਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ, ਪਰ ਖਿਆਲ ਕਰਨਾ, ਕੋਈ ਡੱਬੀ ਚੋਂ ਸੋਨਾ ਕੱਢ ਕੇ ਬਾਹਰ ਰੱਖਦੇ, ਡੱਬੀ ਦੀ ਕੋਈ ਕੀਮਤ ਨਹੀਂ। ਕੋਈ ਭਾਂਡੇ ਵਿੱਚ ਦੁੱਧ ਕੱਢ ਕੇ ਬਾਹਰ ਰੱਖ ਦੇਵੇ, ਭਾਂਡੇ ਦੀ ਕੋਈ ਕੀਮਤ ਨਹੀਂ। ਜੇ ਡੱਬੀ ਦੀ ਕੀਮਤ ਹੈ ਤੇ ਸੋਨੇ ਕਰਕੇ, ਜੇ

ਭਾਈ ਜਿਹੜਾ ਤੋਲਿਆ ਹੀ ਨਾ ਜਾ ਸਕੇ, ਜਿਹੜਾ ਮਾਪਿਆ ਹੀ ਨਾ ਜਾ ਸਕੇ, ਜਿਹੜਾ ਅਗਿਣਤੇ ਉਹ ਤਾਂ ਫਿਰ ਅਮੁੱਲੋ ਅਮੁੱਲੇ, ਅਮੁੱਲ ਦਾ ਪਾਵੇ ਅਮੋਲ ਦਾ ਪਾਵੇ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਜੋ ਸਤਨਾਮ ਸ਼੍ਰੀ ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਉਹਨੂੰ ਕਹਿੰਦੇ ਨੇ ਅਮੁੱਲ, ਉਸ ਨੂੰ ਕਹਿੰਦੇ ਨੇ ਅਮੁੱਲੋ ਅਮੁੱਲ। ਸਿਰਫ ਅਮੁੱਲ ਹੀ ਨਹੀਂ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਤਿੰਨ ਸ਼ਬਦ ਸੁਣਨ ਚ ਆਉਂਦੇ ਨੇ। ਕੋਈ ਪੱਥਰ ਤੋਂ ਲੰਘ ਜਾਂਦਾ, ਪੱਥਰ ਦੇ ਗੀਟਿਆਂ ਤੋਂ ਲੰਘ ਜਾਂਦਾ ਤੇ ਕਹਿੰਦਾ ਇਹ ਬੇਮੁੱਲੇ ਨੇ, ਇਹਨਾਂ ਦੀ ਕੀ ਕੀਮਤ, ਕੁਝ ਵੀ ਨਹੀਂ, ਇਹ ਤਾਂ ਪੈਰਾਂ ਦੇ ਰੋੜ ਨੇ, ਇਹ ਬੇਮੁੱਲੇ ਨੇ। ਪਰ ਉਹਨਾਂ ਪੱਥਰਾਂ ਚੋਂ ਕੋਈ ਟੁਕੜੀ ਪਾਰਸ ਦੀ ਲੈ ਆਵੇ, ਦਿਖਾ ਦੇਵੇ, ਤੇ ਉਹ ਪਾਰਸ ਦੀ ਟੁਕੜੀ ਨਾਲ ਕੋਈ ਅੱਠ ਧਾਤਾਂ ਚੋਂ ਕੋਈ ਧਾਤ ਛੂ ਜਾਏ, ਸੋਨਾ ਬਣ ਜਾਏ, ਤੇ ਉਸ ਪੱਥਰ ਦੀ ਟੁਕੜੀ ਨੂੰ ਫਿਰ ਲੋਕੀ ਕੀ ਕਹਿੰਦੇ ਨੇ, ਬਹੁ ਮੁੱਲੀ। ਜਪ ਸਤਨਾਮ ਸ੍ਰੀ ਵਾਹਿਗੁਰੂ। ਕਦੇ ਤਾਂ ਪੱਥਰ ਦੇ ਰੋੜਿਆਂ ਨੂੰ ਕਹਿੰਦੇ ਸੀ ਬੇਮੁੱਲਾ, ਪਰ ਕਦੇ ਪੱਥਰ ਦੀ ਇੱਕ ਟੁਕੜੀ ਜੋ ਪਾਰਸ ਹੋ ਕੇ ਨਿਕਲੀ, ਜੋ ਪਰਖ ਹੋ ਕੇ ਨਿਕਲੀ, ਜੋ ਅੱਠ ਧਾਤਾਂ ਨੂੰ ਬਣਾਵੇ ਸੋਨਾ, ਉਹਨੂੰ ਕਹਿੰਦੇ ਨੇ ਬਹੁ ਮੁੱਲਾ ਕਹਿ ਦਿੱਤਾ। ਪਰ ਕਿਸੇ ਦੀ ਐਸੀ ਨਜ਼ਰ ਪਈ, ਜਦੋਂ ਉਸਨੇ ਵੇਖਿਆ ਇੱਕ ਪੱਥਰ ਦੀ ਟੁਕੜੀ ਨੂੰ ਇੱਕ ਧਾਤ ਨੂੰ ਸੋਨਾ ਬਣਾਉਂਦੇ ਆ, ਉਹ ਬੋਲਿਆ ਵਾਹ ਵਾਹ ਕਮਾਲ ਹੋ ਗਈ, ਉਹ ਜੇ ਪੱਥਰ ਬੇਮੁੱਲੇ ਹੋ ਸਕਦੇ ਨੇ ਬੇਮੁੱਲੇ ਤੋਂ, ਇਸ ਪੱਥਰ ਨੂੰ ਬਣਾਉਣ ਵਾਲਿਆ ਤੇਰਾ ਕਿਤਨਾ ਕੁ ਮੁੱਲ ਹੋਏਗਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਜਬ ਸਤਨਾਮ ਸ਼੍ਰੀ ਜੇ ਪ੍ਰਮਾਤਮਾ ਅਮੋਲ ਏ, ਜੇ ਪ੍ਰਮਾਤਮਾ ਅਮੁੱਲੋ ਮੁੱਲੇ ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਪ੍ਰਮਾਤਮਾ ਨਿਰੰਜਨ ਏ, ਉਸਦਾ ਨਾਮ ਨਿਰੰਜਨ ਏ। ਜੇ ਪ੍ਰਮਾਤਮਾ ਨਿਰਭਉ ਏ, ਉਸਦਾ ਨਾਮ ਨਿਰਭਉ। ਜੇ ਪ੍ਰਮਾਤਮਾ ਨਿਰਵੈਰ, ਉਸਦਾ ਨਾਮ ਨਿਰਵੈਰ। ਜੇ ਪ੍ਰਮਾਤਮਾ ਅਜੋਨੀ, ਉਸਦਾ ਨਾਮ ਅਜੋਨੀ। ਉਹ ਜੇ ਪ੍ਰਮਾਤਮਾ ਅਮੋਲੇ ਤੇ ਉਸਦਾ ਨਾਮ ਵੀ ਅਮੋਲ। ਜਬ ਸਤਨਾਮ ਸ਼੍ਰੀ। ਜੇ ਪ੍ਰਮਾਤਮਾ ਅਮੋਲੇ, ਉਸਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਇਹ ਮੇਰੇ ਸਾਈਂ, ਤੇਰਾ ਨਾਮ ਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਅਮਾਪੇ ਅਤੋਲੇ ਅਗਣਤੇ। ਜਪ ਸਤਨਾਮ ਸ਼੍ਰੀ। ਅਗਾਮੇ ਅਲੱਖ।

ਭਗਤਾਂ ਦਾ ਜੀਵਨ ਏ। ਇਹ ਭਗਤਾਂ ਦੀ ਟੇਕ ਏ ਨਾਮ ਅਮੋਲਾ, ਭਗਤਾਂ ਦਾ ਦਾਨ ਏ ਗੁਣਾਂ ਦੀ ਖੁਸ਼ਬੋ ਵੰਡਣਾ, ਇਹ ਭਗਤਾਂ ਦਾ ਦਾਨ ਏ। ਤੇ ਭਗਤ ਆਪਣੀ ਆਤਮਾ ਤੇ ਆਪਣੀ ਮਤ ਤੇ ਮਨ ਨੂੰ ਨਿਰਮਲ ਰੱਖਦੇ ਨੇ, ਭਗਤਾਂ ਦਾ ਇਸ਼ਨਾਨ ਏ। ਜਬ ਸਤਨਾਮ ਸ੍ਰੀ ਵਾਹਿਗੁਰੂ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਦੀ ਟੇਕ ਨਾਮ ਏ। ਗੁਰਮੁਖ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਵੰਡਦਾ ਏ ਦਾਨ ਏ। ਗੁਰਮੁਖ ਆਪਣੀ ਮਨ ਨੂੰ ਤੇ ਮਤ ਨੂੰ ਨਿਰਮਲ ਰੱਖਦਾ ਏ ਇਸ਼ਨਾਨ ਏ। ਜਬ ਸਤਨਾਮ ਸ੍ਰੀ ਗੁਰਮੁਖ ਜਾਣਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਜੇ ਜਾ ਸਕਦਾ ਤਾਂ ਸਿਰਫ ਨਾਮ ਅਮੋਲਾ। ਉਹ ਕਿਵੇਂ, ਕਈ ਪੁੱਛਦੇ ਨੇ ਕਿਵੇਂ, ਨਾਲੇ ਕਹਿੰਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਫਿਰ ਨਾਮ ਅਮੋਲਾ ਕਿਵੇਂ ਨਾਲ ਜਾਏਗਾ। ਨਾਲੇ ਕਹਿੰਦੇ ਨੇ ਕੋਈ ਵਸਤੂ ਜਾ ਨਹੀਂ ਸਕਦੀ, ਫਿਰ ਨਾਮ ਅਮੋਲਾ ਕਿਵੇਂ ਜਾਏਗਾ। ਇਹ ਸਵਾਲ ਕਰਦੇ ਨੇ ਗੁਰਮੁਖ ਪਿਆਰੇ। ਕਦੇ ਵਿਚਾਰ ਕਰਨਾ, ਸੰਸਾਰ ਦੇ ਤਬਾਦਲੇ ਹੁੰਦੇ ਨੇ, ਜੋ ਸੰਸਾਰ ਦੇ ਤਬਾਦਲਿਆਂ ਵਿੱਚ ਜਦੋਂ ਹਿੰਦੁਸਤਾਨ ਤੇ

ਜਾਏਗਾ ਜੇ ਤੂੰ ਆਪਣੀ ਆਤਮਾ ਨੂੰ ਗੁਰੂ ਸ਼ਬਦ ਦੇ ਆਸਰੇ ਬਚਾ ਕੇ ਲੈ ਗਿਆ। ਗੁਰੂ ਸ਼ਬਦ ਦਾ ਰੰਗ ਆਤਮਾ ਤੇ ਚੜਿਆ ਹੋਇਆ ਤੇਰੇ ਨਾਲ ਜਾਏਗਾ। ਸਤਨਾਮ ਸ਼੍ਰੀ ਪਰ ਗੁਰ ਸ਼ਬਦ ਦੇ ਆਸਰੇ, ਗੁਰ ਸ਼ਬਦ ਦੀ ਕਮਾਈ, ਗੁਰ ਸ਼ਬਦ ਦਾ ਰੰਗ ਕਿਹੜਾ? ਗੁਰ ਸ਼ਬਦ ਦਾ ਰੰਗ ਕਿਹੜਾ? ਨਾਮ ਅਮੋਲਾ ਗੁਰ ਸਤਨਾਮ ਸ਼੍ਰੀ। ਬਿਨ ਸ਼ਬਦ ਹੈ ਨਾਮ ਨਾ ਪਾਵੇ ਕੋਈ। ਆ ਗੁਰਬਾਣੀ ਜਬ ਸਤਨਾਮ, ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਦਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਰੰਗ ਜਬ ਸਤਨਾਮ ਸ਼੍ਰੀ। ਅੱਜ ਸਤਿਗੁਰ ਕਹਿ ਰਹੇ ਨੇ ਕੈਸਾ ਨਾਮ ਅਮੁੱਲਾ, ਇਸ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਇਸ ਨਾਮ ਦੇ ਬਰਾਬਰ ਕੋਈ ਯੱਗ, ਕੋਈ ਸਾਧਨਾ ਹੋਰ ਨਹੀਂ ਪਹੁੰਚ ਸਕਦੀ ਜਬ ਸਤਨਾਮ ਸ਼੍ਰੀ ਵਾਹਿਗੁਰੂ। ਕੋਟ ਮਦਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ ਜਬ ਸਤਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚਦਾ ਜਬ ਸਤ

ਬਸਤਰ ਬਸਿਮਰਤੀ ਪੇਖੇ ਸਰਬ ਟਟੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁਨ ਦਾਨ ਹੋ ਮੈ ਬੋ ਰਤਨਾ ਸਰੀਰ ਕਟਾਏ ਹੋ ਮੈ ਕਰ ਰਾਤੀ ਵਰਤਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਮਾਹੇ ਹੋਮਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੈ ਤੋਪੀ ਹੋ ਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਪੇਖ ਅਨੇਕ ਅਗਨ ਨਹੀਂ ਬੂਝੈ ਕੋਟ ਪਾਵ ਦਰਗੈ ਨਹੀਂ ਸੀਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟੇ ਤਾਂ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਿਥਾਵੇ ਕੋ ਨਾਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ।

0: ਇੱਕ ਹੈ ਦੁਨਿਆਵੀ ਗੁਣ ਤੋਂ ਘਰ ਦੀ ਰੋਟੀ ਚਲਾਣੀ, ਇੱਕ ਘਰ ਦੀ ਰੋਟੀ ਵੀ ਚਲਾਉਣੀ, ਉਸ ਗੁਣ ਨੂੰ ਭਲੇ ਲਈ ਵੀ ਵਰਤਣਾ। ਦੁਨਿਆਵੀ ਗੁਣ ਚ ਇਹ ਤੁਹਾਨੂੰ ਦੋ ਜਾਂ ਤਿੰਨ ਤਰ੍ਹਾਂ ਦੇ ਬੰਦੇ ਲੱਭਣਗੇ, ਤੀਜੇ ਬਹੁਤ ਘੱਟ ਲੱਭਣਗੇ। ਪਹਿਲੇ ਆਮ ਲੱਭਣਗੇ ਦੁਨਿਆਵੀ ਗੁਣ ਚੋਂ ਘਰ ਦੀ ਰੋਟੀ ਚਲਾਉਣ ਵਾਲੇ, ਦੂਜੇ ਅਸੀਂ ਬਣਨਾ ਦੁਨਿਆਵੀ ਗੁਣ ਚੋਂ ਘਰ ਦੀ ਰੋਟੀ ਵੀ ਚੱਲੇ, ਉਹ ਗੁਣ ਨਾਲ ਦੂਜੇ ਨੂੰ ਵੀ ਵੰਡਿਆ ਜਾਵੇ, ਤੇ ਤੀਸਰਾ ਕੋਈ ਕੋਈ ਹੈ ਦੁਨਿਆਵੀ ਗੁਣ ਚੋਂ ਵੀ ਘਰ ਦੀ ਰੋਟੀ ਨਹੀਂ ਚਲਾਉਂਦਾ ਭਲੇ ਲਈ ਵੰਡਦਾ। ਪਹਿਲਾ ਦੁਨਿਆਵੀ ਗੁਣ ਨੂੰ ਕੇਵਲ ਘਰ ਦੀ ਰੋਟੀ ਕਰ, ਦੂਸਰਾ ਘਰ ਦੀ ਰੋਟੀ ਵੀ ਚਲਾਉਂਦਾ ਉਸ ਗੁਣ ਨੂੰ ਵੰਡਦਾ ਵੀ ਮੈਂ ਨਾਂ ਨਹੀਂ ਲੈਣਾ। ਗੱਲ ਤੁਹਾਡੇ ਸਮਝ ਆ ਜੇ, ਕੱਲ ਨੂੰ ਸੜਕ ਦੇ ਸਕੋ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ, ਆਪਣੇ ਆਪ ਨੂੰ। ਸਾਡੇ ਅੰਮ੍ਰਿਤਸਰ ਵਿੱਚ ਇੱਕ ਅੱਖਾਂ ਦਾ ਡਾਕਟਰ ਹੈ, 10 ਵਜੇ ਕਿੰਨੇ ਖੋਲਦਾ, ਦੁਪਹਿਰੀ 2 ਵਜੇ ਬੰਦ ਕਰਦਾ ਅੱਖਾਂ ਦਾ ਡਾਕਟਰ। 50 ਰੁਪਈਏ ਫੀਸ ਲੈਂਦਾ ਦੇਖਣ ਦੀ, ਹੁਣ ਧਿਆਨ ਦੇਣਾ। ਅੱਖਾਂ ਕਿਸੇ ਦੀਆਂ ਰਾਜੀ ਕਰਨੀਆਂ, ਮਿਹਨਤ ਲਾ ਕੇ ਪੜ੍ਹਾਈ ਕੀਤੀ, ਗੁਣ ਲਿਆ, ਗੁਣ ਹੈ ਨਾ ਦੁਨਿਆਵੀ। 10 ਵਜੇ ਕਲੀਨਿਕ ਖੋਲੀ, 2 ਵਜੇ ਬੰਦ ਕੀਤੀ, 50 ਰੁਪਏ ਫੀਸ ਲਈ, ਰੋਟੀ ਲਈ। ਮੈਨੂੰ ਇੰਨੀ ਖੁਸ਼ੀ ਹੋਈ ਉਹਨੂੰ ਮਿਲ ਕੇ। ਉਹਨੇ ਇੱਕ ਹੋਰ ਇਲਾਕੇ ਵਿੱਚ ਇੱਕ ਹੋਰ ਕਲੀਨਿਕ ਰੱਖੀ ਹੈ, ਜਿਹੜੀ 5 ਤੋਂ 8 ਵਜੇ ਤੱਕ ਰਾਤੀ ਖੋਲਦਾ, ਸ਼ਾਮ ਨੂੰ ਉੱਥੇ ਕੋਈ ਫੀਸ ਨਹੀਂ। ਧਿਆਨ ਹੁਣ ਗੁਣ ਦੁਨਿਆਵੀ ਹੈ, ਸਵੇਰ ਨੂੰ ਰੋਟੀ ਲਈ ਵਰਤਿਆ ਜਾ ਰਿਹਾ, ਰਾਤ ਨੂੰ ਭਲੇ ਲਈ। ਗੱਲ
1: ਸਤਨਾ,
0: ਤੁਸੀਂ ਕੀ ਕਹੋਗੇ? ਉਸ ਡਾਕਟਰ ਦੇ ਉੱਤੇ ਗੁਰੂ ਨਾਨਕ ਕਿੰਨਾ ਪ੍ਰਸੰਨ ਹੋਏਗਾ। ਕੀ ਇਹ ਨਿਰਦਨ ਨੂੰ ਪਾਲਣਾ ਨਹੀਂ, ਆਪਣੇ ਗੁਣ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ, ਪਰਮੇਸ਼ਰ ਵੱਲੋਂ ਦਿੱਤੇ ਹੋਏ ਗੁਣ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ, ਬਜਾਏ ਇੱਕ ਪਰਮੇਸ਼ਰ ਵੱਲੋਂ ਦਿੱਤੇ ਗੁਣ ਨੂੰ ਰੋਟੀ ਤੱਕ ਸੀਮਤ ਰੱਖਣਾ। ਔਰ ਕਮਾਲ ਦੀ ਗੱਲ ਜੇ, ਜਿੱਥੇ ਸਵੇਰੇ ਵੇਖਦਾ ਉੱਥੇ ਵੀ ਰਸ਼ ਹੈ, ਜਿੱਥੇ ਸ਼ਾਮੀ ਵੇਖਦਾ ਉੱਥੇ ਵੀ ਰਸ਼। ਸਤਨਾ, ਜਿਹਦੀ ਨਹੀਂ ਸਮਰੱਥਾ ਸ਼ਾਮ ਨੂੰ ਖਾਓ, ਹੈਗੀ ਸਮਰੱਥਾ ਸਵੇਰ ਨੂੰ ਥੋੜੀ ਮਿੱਤਰਤਾ ਸੀ, ਨੇੜਤਾ ਸੀ। ਮੈਂ ਲਾੜ ਚ ਪੁੱਛ ਲਿਆ, ਮੈਂ ਕਿਹਾ ਕਿ ਗੱਲ ਦੱਸੋ, ਮੈਂ ਕਿਹਾ ਜਿੱਥੇ 50 ਰੁਪਏ ਫੀਸ ਲੈਂਦੇ ਹੋ, ਜਿੱਥੇ ਫ੍ਰੀ ਵੇਖਦੇ ਹੋ, ਮਸ਼ੀਨਰੀ ਇੱਕੋ ਜਿਹੀ ਲਾਈ ਹੈ। ਜੋ ਉੱਥੇ ਮਸ਼ੀਨਾਂ ਨੇ ਅੱਖਾਂ ਟੈਸਟ ਕਰਨ ਲਈਆਂ, ਜਿੱਥੇ ਫ੍ਰੀ ਉੱਥੇ ਵੀ ਹੋਈ ਨੇ। ਕਹਿਣ ਲੱਗੇ ਜਿੱਥੇ ਫ੍ਰੀ ਵੇਖਦਾ ਉੱਥੇ 2 ਕੁ ਮਸ਼ੀਨਾਂ ਘੱਟ ਨੇ। ਕਹਿੰਦੇ ਮੈਂ ਕਿਹਾ ਜੇ ਜਿਹੜਾ ਮਰੀਜ਼ ਉਸ ਮਸ਼ੀਨ ਦੁਆਰਾ ਉਸ ਯੋਗ ਹੋਵੇ ਵੀ ਉੱਥੇ ਉਹਨੂੰ ਚੈੱਕ ਕਰਨਾ, ਫਿਰ ਉਹਨੂੰ ਫਿਰ ਸਵੇਰ ਦੀ ਕਲੀਨਿਕ ਤੇ ਸੱਦਿਓ, ਉੱਥੇ ਫਿਰ ਮਾਇਆ ਲੈਣੀ। ਕਹਿੰਦੇ ਨਹੀਂ, ਜਿਹੜੀਆਂ ਮਸ਼ੀਨਾਂ ਸ਼ਾਮ ਵੇਲੇ ਦੀਆਂ ਫ੍ਰੀ ਵੇਖਣ ਚ

0: ਅਰਦਾਸ ਕਰਿਓ ਇਹੋ ਜਿਹਾ ਇਨਕਲਾਬ ਲੈ ਆਓ ਪਿਆਰਿਓ, ਕਲ ਯੁਗ ਵਿਚ ਸਤ ਯੁਗ ਆ ਜਾਏ। ਤੁਹਾਡੇ ਨਿੱਕੇ ਨਿੱਕੇ ਉਦਮ ਨਾਲ ਹੀ ਇਹ ਹੋਏਗਾ। ਇੱਕ ਬੀਬੀ ਇਹ ਸੋਚ ਲਵੇ ਮੈਂ ਘੱਟ ਤੋਂ ਘੱਟ ਆਂਢ ਗੁਆਂਢ ਦੇ 5 ਬੱਚਿਆਂ ਨੂੰ ਜਪਜੀ ਸਾਹਿਬ ਕੰਠ ਕਰਾਉਣੀ ਹੈ, ਵੇਖੋ ਸਿੱਖੀ ਕਿੱਥੇ ਜਾਂਦੀ ਹੈ। ਆਪਣੇ ਗੁਣਾਂ ਨੂੰ ਵੰਡਣਾ ਵੰਡਣਾ ਵੰਡਣਾ। ਜੇ ਕੀਰਤਨ ਦਾ ਗੁਣ ਹੈ ਤੇ ਵੀ ਵੰਡਣਾ, ਜੋੜੀ ਦਾ ਗੁਣ ਹੈ ਵੰਡਣਾ, ਬਾਣੀ ਕੰਠ ਦਾ ਗੁਣ ਹੈ ਵੰਡਣਾ, ਬਾਣੀ ਸ਼ੁੱਧ ਦਾ ਗੁਣ ਹੈ ਇਹਨੂੰ ਵੰਡਣਾ, ਔਰ ਵੰਡ ਕੇ ਖੁਸ਼ੀ ਹੋਵੇ। ਸਮਝ ਲਓ ਕਿਰਪਾ ਹੋ ਰਹੀ ਗੁਰੂ ਦੀ, ਸਮਝ ਲਓ ਮਿਹਰ ਹੋ ਰਹੀ ਗੁਰੂ ਦੀ, ਬਖਸ਼ਿਸ਼ ਹੋ ਰਹੀ ਹੈ। ਆ ਥੋੜੇ ਦਿਨ ਹੋਏ ਕਿਨ ਇੰਜੀਨੀਅਰ ਮਿਲਿਆ ਤੇ ਮੈਨੂੰ ਕਹਿਣ ਲੱਗਾ ਇੱਕ ਬੇਨਤੀ ਹੈ, ਕਹਿੰਦੇ ਕੋਈ ਗੁਰਮੁਖ ਗੁਰਸਿੱਖ ਹੋਵੇ ਉਹਨੇ ਕੋਈ ਆਪਣੇ ਮਕਾਨ ਬਣਾਉਣਾ ਹੋਵੇ ਤੇ ਮੈਂ ਫ੍ਰੀ ਸੇਵਾ ਕਰਾਂਗਾ, ਮੇਰੀ ਡਿਊਟੀ ਜ਼ਰੂਰ ਲਾ ਲੈਣੀ। ਗੁਣ ਇਹਨਾਂ ਨੇ ਜਿੰਨੀਆਂ, ਮੈਂ ਕਿਹਾ ਖੁਸ਼ੀ ਦੀ ਗੱਲ ਏ ਕਿ ਤੁਹਾਡੀ ਆਤਮਾ ਜਿਹੜੀ ਨਾ ਕਿਸੇ ਲਈ ਕੁਝ ਕਰਨ ਲਈ ਤਤਪਰ ਹੋ ਰਹੀ ਹੈ, ਕਿਉਂ ਆਤਮਾ ਦਾ ਸੁਭਾਅ ਹੈ ਦੇਣਾ ਦੇਣਾ। ਗੁਰੂ ਤੁਹਾਡੇ ਤੇ ਕਿਰਪਾ ਕਰ ਰਿਹਾ, ਆਪਣੇ ਆਪ ਨੂੰ ਚੈੱਕ ਕਰ ਲਿਆ। ਆ ਪਿੱਛੇ ਜੇ ਸਾਡੀ ਕੁੜੀ ਕਹਿਣ ਲੱਗੀ ਕਿ ਪਾਪਾ ਮੇਰੀ ਸਹੇਲੀ ਨੇ ਇੱਕ ਟਿਊਨ ਕੱਢੀ ਏ, ਉਹ ਮੈਨੂੰ ਬੜੀ ਚੰਗੀ ਲੱਗੀ ਏ, ਮੈਨੂੰ ਦੱਸ ਦਿਓ ਸੁਰਾਂ। ਮੈਂ ਕਿਹਾ ਤੂੰ ਸਹੇਲੀ ਕੋਈ ਸਿੱਖ ਲੈ। ਕਹਿੰਦੀ ਉਹਨੂੰ ਮੈਂ ਬੜੇ ਤਰਲੇ ਕੀਤੇ, ਉਹ ਕਹਿੰਦੀ ਜੇ ਤੈਨੂੰ ਸਿਖਾ ਦਿੱਤਾ ਤੇ ਫਿਰ ਮੇਰੀ ਬੁਕਤ ਨਹੀਂ ਰਹਿਣੀ। ਹੈਂਜੀ, ਮੈਂ ਗੁਣ ਨਹੀਂ ਦੇਣਾ, ਅਜੇ ਆਤਮਾ ਦਾ ਸੁਭਾਅ ਨਹੀਂ ਬਣਿਆ। ਸਿੱਖਾਂ ਯੋਰ ਸ਼ੌਂਕ ਚੜ ਗਿਆ, ਜੋ ਮੈਨੂੰ ਕੁਝ ਆਈ ਸੀ ਸੋਚਿਆ ਵੀ ਲਵੇ। ਮੈਂ ਤਾਂ ਵੇ ਨਾ ਕਹਿੰਦਾ ਇੰਨੀ ਸਪੀਡ ਨਾਲ ਵਧਦਾ ਵਧਦਾ। ਇਹ ਵੀ ਨਿਰਧਨ ਨੂੰ ਪਾਲਣਾ ਗੁਰੂ ਪਿਆਰ, ਪਰਮੇਸ਼ਰ ਵੱਲੋਂ ਦਿੱਤੇ ਹੋਏ ਗੁਣਾਂ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ। ਫਿਰ ਦੁਹਰਾ ਦਿਆਂ, ਦੋ ਤਰ੍ਹਾਂ ਦੇ ਗੁਣ ਨੇ, ਦਰਗਾਹੀ ਤੇ ਦੁਨਿਆਵੀ। ਦਰਗਾਹੀ ਮਿਲਣ ਤਾਂ ਵੀ ਭਲੇ ਲਈ, ਕੋਈ ਜੁੜ ਜਾਏ ਕੋਈ ਜੁੜ ਜਾਏ ਕੋਈ ਜੁੜ ਜਾਏ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਖਾਏ, ਕੋਈ ਜੁੜ ਜਾਏ। ਤੇ ਜੇ ਕੋਈ ਦੁਨਿਆਵੀ ਗੁਣ ਹੋਵੇ ਉਹਨੂੰ ਵੀ ਭਲੇ ਲਈ ਅਰਪਣ। ਮੈਨੂੰ ਸਮਾਂ ਯਾਦ ਆ ਗਿਆ, ਅਮਰੀਕਾ ਵਿਚ ਮੈਰੀਲੈਂਡ ਸ਼ਹਿਰ, ਉੱਥੇ ਇੱਕ ਗੁਰਦੁਆਰਾ ਜਿੱਥੇ ਦਾਸ ਨੇ 4-5 ਦਿਨ ਲਗਾਤਾਰ ਹਾਜ਼ਰੀ, ਗੁਰਦੁਆਰਾ GNF ਸੇਵਾ ਮਹਾਰਾਜ ਨੇ ਲਈ। ਚੌਥਾ ਕੁ ਦਿਨ ਸੀ ਤੇ ਉਹ ਦਾਸ ਨੂੰ ਕਹਿਣ ਲੱਗੇ ਵੀ ਤੁਹਾਡੇ ਕੀਰਤਨ ਤੋਂ ਪਹਿਲੇ 5-7 ਮਿੰਟ ਕੁਝ ਅਨਾਊਂਸ ਕਰਨਾ, ਕਿਸੇ ਨੂੰ ਸਤਿਕਾਰ ਦੇਣਾ ਤੇ ਫਿਰ ਸ਼ੁਰੂ ਕਰਨਾ। ਬੈਠ ਗਏ। ਉਹ ਇੱਕ ਸੱਜਣ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਤੇ ਸਟੇਜ ਤੇ ਕੀ ਅਨਾਊਂਸ ਹੋਇਆ ਕਿ ਇਸ ਸੱਜਣ ਨੂੰ ਜਿਹਨੂੰ ਸਨਮਾਨਿਤ ਕੀਤਾ ਜਾ ਰਿਹਾ ਇਹ ਸਾਡੇ ਇਲਾਕੇ ਚ ਰਹਿੰਦਾ ਤੇ ਹੁਣ ਇਹਦੀ ਕਿਤੇ ਬਦਲੀ ਹੋ ਗਈ ਹੈ, ਦੂਜੀ ਜਗ੍ਹਾ ਜਾ ਰਹੇ ਹਾਂ ਤੇ ਅਸੀਂ ਸਨਮਾਨਿਤ ਕਰਕੇ ਭੇਜ ਰਹੇ ਹਾਂ। ਤੇ ਕਿਉਂ ਸਨਮਾਨਿਤ ਕਰ ਰਹੇ ਹਾਂ ਕਿ ਇਹ ਕੰਪਿਊਟਰ ਦਾ ਪ੍ਰੋਫੈਸਰ ਹੈ, ਇਹਨੇ ਇੱਕ ਗੁਰਦੁਆਰੇ ਨੂੰ ਰਾਏ ਦਿੱਤੀ ਕਿ ਮੈਂ ਪ੍ਰੋਫੈਸਰ ਹਾਂ ਵੱਡਾ ਕੰਪਿਊਟਰ ਦਾ, ਮੇਰੇ ਕੋਲ ਦੋਣੇ ਹੱਥਾਂ ਵਿਚ ਜੇ ਤੁਸੀਂ ਗੁਰਦੁਆਰੇ ਇੱਕ ਕਮਰੇ 3-4 ਕੰਪਿਊਟਰ ਲਾ ਦਿਓ, ਇੱਥੋਂ ਦੇ ਜਿਹੜੇ ਵੀ ਕੋਈ ਬੱਚੇ ਸਿੱਖਣਾ ਚਾਹਣ ਮੈਂ ਉਹ ਗੁਣ ਉਹਨਾਂ ਦੀ ਝੋਲੀ ਚ ਪਾ ਦਿਆਂ। ਸਤਸੰਗ 60 ਬੱਚੇ ਉਹਨੇ ਟ੍ਰੇਨ ਕੀਤੇ, ਸਾਲ ਡੇਢ ਸਾਲ ਉਸ ਇਲਾਕੇ ਚ, ਫਿਰ ਉਹਦੀ ਕਿਤੇ ਬਦਲੀ ਹੋ ਗਈ ਤੇ ਉਸ ਦਿਨ ਉਹ ਜਾ ਰਹੇ ਸੀ ਤੇ ਮੈਂ ਵੇਖ ਰਿਹਾ ਸਾਂ ਸੱਠਾਂ ਬੱਚਿਆਂ ਦੀਆਂ ਅੱਖਾਂ ਵਿਚ ਅਥਰੂ ਸੀ ਕਿ ਸ਼ਾਇਦ ਅਸੀਂ ਜ਼ਿੰਦਗੀ ਚ ਇਹ ਸਿੱਖਦੇ ਵੀ ਨਾ, ਇਧਰ ਜਾਂਦੇ ਵੀ ਨਾ। ਇੱਕ ਗੁਰੂ ਕਾ ਲਾਲ ਜਿਹਦੀ ਆਤਮਾ ਬਲਵਾਨ ਹੋ ਗਈ ਕਿ ਮੇਰੇ ਕੋਲ ਗੁਣ ਹੈ, ਕਿਉਂ ਨਾ ਦੋ ਤਿੰਨ ਘੰਟੇ ਸ਼ਾਮ ਨੂੰ ਇਹ ਭਲੇ ਲਈ ਲਾਵਾਂ। ਹੁਣ ਦੱਸੋ ਉਹ ਜਿਹੜੀ ਬੱਚਿਆਂ ਦੀਆਂ ਅੱਖਾਂ ਚੋਂ ਅਥਰੂ ਜਿਹੜੇ ਸੱਚ ਬੱਚੇ ਇੰਨੇ ਟ੍ਰੇਨਡ ਹੋ ਗਏ, ਉਹਦਾ ਕੋਈ ਮੁੱਲ ਹੈਗਾ ਕੀ? ਇਹ ਨਿਰਧਨ ਨੂੰ ਪਾਲਣਾ ਨਹੀਂ, ਆਪਣੇ ਗੁਣ ਨੂੰ ਦੂਜੇ ਲਈ ਅਰਪਣ ਕਰਨਾ। ਉਸ ਸੱਜਣ ਨੂੰ ਸਟੇਜ ਤੋਂ ਇੰਨੇ ਕੁ ਸਤਿਕਾਰ ਦੇ ਲਫ਼ਜ਼, ਮਾਣ ਦੇ ਲਫ਼ਜ਼ ਗੁਰਦੁਆਰੇ ਦੀ ਕਮੇਟੀ ਵੱਲੋਂ ਸਿਰੋਪੋ ਦਿੱਤੇ ਗਏ, ਬੱਚਿਆਂ ਵੱਲੋਂ ਪਿਆਰ ਸੀਸ ਦਿੱਤੀ ਗਈ। ਉਹ ਸੱਜਣ ਕੀ ਬੋਲਿਆ? ਕਹਿਣ ਲੱਗਾ ਇਹ ਤੁਹਾਡੇ ਸਨਮਾਨ ਨੇ ਮੈਨੂੰ ਇੱਕ ਹੋਰ ਰਸਤਾ ਦੇ ਦਿੱਤਾ ਕਿ ਇੱਥੋਂ ਤੇ ਮੇਰੀ ਮਜਬੂਰਨ ਤਬਦੀਲੀ ਹੋ ਰਹੀ ਏ ਤੇ ਜਿੱਥੇ ਮੈਂ ਅਗਾਂਹ ਜਾਣਾ ਉੱਥੇ ਵੀ ਮੇਰੇ ਕੋਲੋਂ ਮਹਾਰਾਜ ਇੰਜੀ ਸੇਵਾ ਲੈਂਦੇ ਰਹੇ। ਇਹ ਵੀ ਨਿਰਧਨ ਨੂੰ ਪਾਲਣਾ ਜੀ। ਇੱਕ ਆਪਣਾ ਗੁਣ ਪ੍ਰੋਫੈਸਰੀ ਕੀਤੀ, ਕੰਪਿਊਟਰ ਵਿਚ ਹਾਜ਼ਰੀ ਆਪਣੀ ਲਾ, ਇਹ ਤਨਖਾਹ ਲਈ, ਮਾਇਆ ਲਈ, ਬਸ ਇਹ ਹੈ ਰੋਟੀਆਂ ਕਾਰਨ ਪੂਰੇ ਤਾਲ। ਇੱਕ ਵਾਹਿਗੁਰੂ ਅੱਜ ਹੀ, ਅੱਜ ਜਲੰਧਰ ਦੀਵਾਨ ਸੀ ਸਵੇਰੇ ਅੰਮ੍ਰਿਤ ਵੇਲੇ ਦੇ, ਆ ਚਾਰ ਦਿਨ ਅੰਮ੍ਰਿਤ ਵੇਲਾ ਜਲੰਧਰ ਬਾਬਾ ਜੀ ਨੇ ਸੇਵਾ ਲਈ ਹੈ। ਬੜਾ ਆਨੰਦ ਬਣਿਆ ਰਿਹਾ ਕਿਉਂਕਿ ਜਲੰਧਰ ਕਰਕੇ ਫਿਰ ਥੋੜਾ ਸਵੇਰੇ ਢਾਈ ਤਿੰਨ ਵਜੇ ਨਿਕਲਣਾ ਪੈਂਦਾ ਸੀ, ਬੰਨ ਕੇ ਖੀਰ ਠੀਕ ਰਹਿੰਦੀ ਹੈ। ਤੇ ਇੱਕ ਸੱਜਣ ਨਾ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਮੈਂ ਆਪਣੇ ਘਰ ਖੜਨਾ। ਬਜ਼ੁਰਗ ਸੀ 70-80 ਸਾਲ ਦੇ ਤੇ ਗਾਤਰਾ ਉੱਤੋਂ ਦੀ ਪਾਇਆ ਸੀ ਤੇ ਇੰਜ ਖੇੜੇ ਪਿਆਰ ਵਿਚ ਪੈ ਗਏ ਕਿ ਬੰਦਾ ਨਾ ਕੋਈ ਜਵਾਬ ਦੇਣ ਜੋਗੀ ਗੱਲ ਹੀ ਨਹੀਂ। ਚਲੋ ਜੀ, ਜਦੋਂ ਸਾਧ ਸੰਗਤ ਉਹਨੇ ਕਾਰਾਂ ਵਾੜੀਆਂ ਨਾ ਆਪਣੇ ਗ੍ਰਹਿ ਚ, 15-20 ਮਿੰਟ ਦਾ ਰਾਹ ਸੀ ਜਲੰਧਰ ਤੋਂ, ਓਹੋ ਇੰਜ ਜਾਪੇ ਜਿਵੇਂ ਰਾਸ਼ਟਰਪਤੀ ਦੇ ਭਵਨ ਚ। ਉਸ ਗੁਰਸਿੱਖ ਦਾ ਘਰ ਮੇਰੇ ਖਿਆਲ ਚ ਕੋਈ 50 ਕਰੋੜ ਦਾ ਹੋਏਗਾ, ਪੁੱਛੋ ਕੁਝ ਨਾ। 7-8 ਵੱਡੇ ਪਾਰ ਫੁਹਾਰੇ, ਪਤਾ ਨੀ ਕਿੰਨੇ ਕਿੱਲਿਆਂ ਚ ਬਾਗ ਤੇ ਪਤਾ ਨੀ ਕਿੰਨਾ ਕੁ ਹਰਿਆਵਲ ਤੇ ਵਿਚ ਕੋਠੀ ਤੇ ਰਾਸ਼ਟਰਪਤੀ ਭਵਨ ਵਾਂਗ ਹੀ ਉਹਨੇ ਸਾਰਾ ਉਹ ਹੈਰਾਨ ਰਹਿ ਗਏ ਉਹਦੇ ਘਰ ਦੇ ਅੰਦਰ ਜਾ ਕੇ। ਇੱਕ ਕਮਰਾ ਰੱਖਿਆ ਜਿੱਥੇ ਕੇਵਲ ਤੇ ਕੇਵਲ ਸਾਰੇ ਨਾਮ ਜਪਣ ਵਾਲੀ ਕਮਾਈ ਵਾਲੇ ਮਹਾਂਪੁਰਸ਼ਾਂ ਦੀ ਸਾਧ ਸੰਗਤ, ਟੋਟਲ ਅਜਾਇਬ ਘਰ। ਇਧਰ ਵੇਖਾਂ ਸੰਤ ਅਤਰ ਸਿੰਘ ਮਸਤਵਾਣ ਵਾਲੇ ਤੇ ਦਰਸ਼ਨ ਹੋਣ ਪਏ, ਉਧਰ ਵੇਖਾਂ ਬਾਬਾ ਆਨੰਦ ਸਿੰਘ ਜੀ ਦੇ ਹੋਣ ਪਏ, ਉਧਰ ਵੇਖਾਂ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾ, ਉਧਰ ਵੇਖਾਂ ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀਆਂ ਦੇ, ਕਰੋੜਾਂ ਅਰਬਾਂ ਪਤੀ। ਮੈਨੂੰ ਅਗਲੇ ਕਮਰੇ ਚ ਲੈ ਗਿਆ ਤੇ ਸਭ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ। ਯਾਰ ਇਹ ਘਰ ਕਿ ਕੀ ਹੈ? ਘਰ ਵੇਖੋ। ਤੀਜੇ ਕਮਰੇ ਚ ਲੈ ਗਿਆ ਤੇ ਸਭ ਸਿੰਘ ਸਾਹਿਬ ਜਥੇਦਾਰ ਦਰਬਾਰ ਸਿੰਘ ਸਰ ਗੁਰੂ ਰਾਮਦਾਸ ਦੇ ਘਰ ਦੇ, ਬੜਾ ਦਿਮਾਗ ਉਹਦਾ। ਮੈਂ ਕਿਹਾ ਯਾਰ ਮੈਨੂੰ ਤੇ ਕੁਝ ਸਿੱਖਣ ਨੂੰ ਮਿਲਦਾ ਪਿਆ ਬਜ਼ੁਰਗੋ ਤੁਹਾਡੇ ਤੋਂ। ਕਹਿੰਦਾ ਸੀ ਫੱਕੜ ਫੱਕੜ ਸਿੱਖਾਂ ਗੁਰੂ ਨਾਨਕ ਦੇ, ਬੜੇ ਪਿਆਰ ਦੇ ਲਫ਼ਜ਼ ਜੀ, ਕਹਿੰਦਾ ਫੱਕੜ ਸਿੱਖਾਂ ਗੁਰੂ ਨਾਨਕ ਦੇ। ਹੁਣ ਧਿਆਨ ਦੇਣਾ, ਚੌਥੇ ਕਮਰੇ ਚ ਲੈ ਗਿਆ ਤੇ ਸਾਧ ਸੰਗਤ, 2-3 ਕੰਪਿਊਟਰ ਲੱਗੇ, 8-10 ਅਲਮਾਰੀਆਂ, ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸਟੀਕਾਂ, ਧਾਰਮਿਕ ਕਿਤਾਬਾਂ, ਗੁਰੂ ਗ੍ਰੰਥ ਸਾਹਿਬ ਦੇ ਕਈ ਭਾਗ ਭਰੀਆਂ ਪਈਆਂ। ਮੈਂ ਕਿਹਾ ਜੀ ਇੱਥੇ ਕੀ ਕਰਦੇ ਹੋ? ਕਹਿੰਦੇ ਮੇਰੇ ਕੋਲ ਗੋਣੇ ਕੰਪਿਊਟਰ ਦਾ ਹੋਰ ਤੇ, ਕਹਿੰਦੇ ਮੈਂ ਚਾਹੁੰਦਾ ਵਾਂ ਇਹ ਕੌਮ ਦੇ ਲੇਖੇ ਲੱਗ ਜੇ। ਕਹਿੰਦੇ 5 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾ ਮੈਂ ਖਜ਼ਾਨਾ ਕੱਢ ਕੇ ਨਾ, ਉਹਨੇ ਫਾਈਲਾਂ ਵਿਖਾਈਆਂ ਜੀ 15-20, ਇੱਕ ਬਣੇ ਇੰਗਲਿਸ਼, ਇੱਕ ਬਣੇ ਪੰਜਾਬੀ। ਉਹ ਕੀ ਉਹਨੇ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮੰਨ ਲਓ ਉੱਤੇ ਲਿਖੇ ਅਗਮ, ਜਿੰਨੀਆਂ ਪੰਕਤੀਆਂ ਜਾਂ ਗਮ ਆਇਆ ਨਾ ਸਭ ਪੰਕਤੀਆਂ ਸਾਰੀਆਂ ਇੱਧਰ ਪੰਜਾਬੀ ਚ, ਉੱਧਰ
1: ਅੱਗੇ ਅਨੰਤ ਜਿੰਨੀਆਂ ਪੰਕਤੀਆਂ ਚ ਅਨੰਤ ਰੂਪ ਚ ਸਿਵਤ ਆਈ ਹੈ ਉਹ ਇਧਰ, ਅੱਗੇ ਉੱਤਮ ਜਿੰਨੀਆਂ ਪੰਕਤੀਆਂ ਚ ਉੱਤਮ ਰੂਪ ਚ, ਦੇਖੋ ਉਹਦੀ ਆਪਣੀ ਖੋਜ। ਕਹਿੰਦਾ ਜੇ 3 ਸਾਲ ਹੋਰ ਲੱਗਣਗੇ ਮੈਨੂੰ, ਆਖੋ ਸਤਨਾਮ। ਕਹਿੰਦਾ ਜੇ 3 ਸਾਲ ਲੱਗਣਗੇ ਤੇ ਮੈਂ ਚਾਹੁੰਦਾ ਕਿ ਮਰਨ ਤੋਂ ਪਹਿਲੇ ਪਹਿਲੇ ਆ ਜੋ ਕੁਝ ਗੁਣ ਮੈਨੂੰ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਬਖਸ਼ਿਸ਼ਾਂ ਆਲ ਇੰਡੀਆ ਵਿੱਚ ਕਿਤੇ ਕੁਝ ਕਰਕੇ ਜਾਵਾਂ। ਪ੍ਰਕਰਣਾਂ ਦੁਆਰਾ ਧਿਆਨ ਦੇਣਾ, ਅਗੰਮ ਦਾ ਪ੍ਰਕਰਣ, ਅਨੰਤ ਦਾ ਪ੍ਰਕਰਣ, ਉੱਤਮ ਦਾ ਪ੍ਰਕਰਣ, ਨਾਮ ਦਾ ਪ੍ਰਕਰਣ, ਇਸ ਤਰ੍ਹਾਂ ਪ੍ਰਕਰਣਾਂ ਦੁਆਰਾ ਉਹਨੇ ਵਿੱਚੋਂ ਸਾਰੀ ਬੜੀ ਵੱਡੀ ਘਾਲਣਾ, ਬੜੀ ਵੱਡੀ ਪੜ੍ਹਾਈ। ਦੇਖੋ ਜੇ ਰੱਬ ਨੇ ਗੁਣ ਦਿੱਤਾ ਕੋਈ, ਉਹ ਚਿੱਤ ਕਰਦਾ ਪਿਆ ਕਿਸੇ ਧਰਮ ਦੇ ਲੇਖੇ ਲੱਗ ਜਾਏ। ਆਖੋ ਸਤਨਾਮ, ਭਲੇ ਦੇ ਲੇਖੇ ਲੱਗ ਜਾਏ। ਐਸਾ ਚਾਉ ਪੈਦਾ ਕਰੋ, ਐਸਾ ਇਨਕਲਾਬ ਪੈਦਾ ਕਰੋ। ਪਹਿਲਾਂ ਇਹ ਅਮਰੀਕਾ ਵਿੱਚ ਮੈਰੀਲੈਂਡ ਗੁਰਦੁਆਰਾ ਸਤਸੰਗ ਤੇ 60 ਬੱਚਿਆਂ ਦੀ ਅੱਖਾਂ ਚ ਅਥਰੂ ਸੀ ਕਿ ਸ਼ਾਇਦ ਅਸੀਂ ਉਂਝ ਕੰਪਿਊਟਰ ਨਾ ਸਿੱਖ ਪਾਉਂਦੇ। ਇੱਕ ਗੁਰੂ ਕੇ ਲਾਲ ਦੀ ਆਤਮਾ ਬਲਵਾਨ ਹੋ ਗਈ, ਚਿੱਤ ਕੀਤਾ ਕੁਝ ਦੇਵਾਂ। ਹੱਕ ਸਤਨਾਮ, ਇਹ ਬਖਸ਼ਿਸ਼ ਹੁੰਦੀ ਜੇ ਜਦੋਂ ਤੁਹਾਡਾ ਚਿੱਤ ਕੁਝ ਦੇਣ ਤੇ ਕਰੇ। ਉਹਨੇ ਫਿਰ ਆਖਿਆ ਕਿ ਜੋ ਮੈਨੂੰ ਗੁਰਦੁਆਰੇ ਵਾਲਿਆਂ ਨੇ ਪਿਆਰ ਦਿੱਤਾ, ਮਜਬੂਰਨ ਮੇਰੀ ਬਦਲੀ ਹੋ ਰਹੀ ਏ, ਮੈਂ ਯਤਨ ਕਰਾਂਗਾ ਜਿੱਥੇ ਜਾਵਾਂ ਉੱਥੇ ਵੀ ਵਾਹਿਗੁਰੂ ਮੇਰੇ ਕੋਲੋਂ ਇਸ ਗੁਣ ਨੂੰ ਰੋਟੀ ਤੱਕ ਨਾ ਰੱਖੇ, ਕਿਸੇ ਦੇ ਭਲੇ ਲਈ ਸੇਵਾ ਲਵੇ। ਇਹ ਗੁਰੂ ਪਿਆਰਿਓ, ਇਹ ਵੀ ਨਿਰਧਨ ਨੂੰ ਪਾਲਣਾ ਜੇ, ਆਪਣੇ ਗੁਣ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ, ਭਾਵੇਂ ਡਾਕਟਰੀ ਹੋਵੇ, ਭਾਵੇਂ ਇੰਜੀਨੀਅਰ ਹੋਵੇ, ਭਾਵੇਂ ਕੋਈ ਟੀਚਰ ਹੋਵੇ, ਭਾਵੇਂ ਕੋਈ ਸਾਧ ਸੰਗਤ ਗੁਰਬਾਣੀ ਜੀ ਦੀ ਸ਼ੁੱਧ ਹੋਵੇ, ਭਾਵੇਂ ਜੋੜੀ ਜਾਣਦਾ ਹੋਵੇ, ਭਾਵੇਂ ਬਾਜਾ ਜਾਣਦਾ ਹੋਵੇ, ਭਾਵੇਂ ਕੋਈ ਹੋਰ ਗੁਣ ਹੋਵੇ, ਇਹ ਵੀ ਨਿਰਧਨ ਨੂੰ ਪਾਲਣਾ ਹੈ ਆਪਣੇ ਗੁਣ ਨੂੰ। ਹੁਣ ਕਈ ਵੇਖੋ, ਆ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਲਈਏ, ਬਾਬਾ ਜੀ ਦੇ ਤਾਂ ਸਾਰੇ ਗੁਣ ਸੀ, ਇੱਕ ਗੁਣ ਇਹ ਵੀ ਸੀ ਵੀ ਯੋਧੇ ਸੀ, ਪਹਿਲਵਾਨ ਸੀ। ਤੇ ਜੇ ਲੱਖੀ ਜੰਗਲ ਖਾਲਸਾ ਵਿੱਚ ਇੱਕ ਹਿੰਦੂ ਕਰਮ ਚੰਦ ਬਾਬਾ ਦੀਪ ਸਿੰਘ ਤੋਂ ਆਇਆ ਕਿ ਨਾਸਰਦੀਨ ਦੀ ਕੋਲ ਗੜੀ ਏ ਤੇ ਨਾਸਰਦੀਨ ਦੇ ਸਿਪਾਹੀ ਮੇਰੀ ਨੂੰਹ ਤੇ ਧੀ ਲੈ ਗਏ ਨੇ, ਪੁੱਤਰ ਮਾਰ ਗਏ ਨੇ ਤੇ ਮੈਨੂੰ ਤੇ ਮੇਰੀ ਪਤਨੀ ਨੂੰ ਜ਼ਖਮੀ ਕਰ ਗਏ। ਆਖੋ ਸਤਨਾਮ, ਤੇ ਬਾਬਾ ਜੀ ਕਹਿਣ ਨਾ ਸਾਨੂੰ ਕੀ, ਨਹੀਂ ਯੋਧੇ ਸੀ, ਬਲਵਾਨ ਸੀ, ਉਸ ਵੇਲੇ ਤੁਰ ਪਏ। ਇਹ ਕੀ ਹੈ, ਆਪਣੇ ਗੁਣ ਨੂੰ ਉਹਦੀ ਰਾਖੀ ਲਈ ਅਰਪਣ ਕਰਤਾ। ਫਿਰ ਵੱਡੀ ਸਾਖੀ ਤੁਸੀਂ ਸੁਣੀ, ਨਾਸਰਦੀਨ ਦੀ ਗੜੀ ਨੂੰ ਘੇਰਾ ਪਾਇਆ, ਆਵਾਜ਼ ਦਿੱਤੀ, ਕਿਉਂ ਬਾਬਾ ਜੀ ਬੜੇ ਸੋਚ ਸਮਝ ਕੇ ਕਦਮ ਰੱਖਣ ਵਾਲੇ ਗੁਰੂ ਕੇ ਲਾਲ ਹੋਏ ਨੇ, ਕਿ ਨਾਸਰਦੀਨ ਇਹ ਜੰਗ ਟਲ ਸਕਦੀ ਏ ਅਗਰ ਤੂੰ ਨੂੰਹ ਤੇ ਧੀ ਸੁਰੱਖਿਅਤ ਵਾਪਸ ਦੇ ਦੇ। ਜਦੋਂ ਉਹਨੇ ਵੇਖਿਆ ਸਾਰੀ ਗੜੀ ਦੇ ਆਲੇ ਦੁਆਲੇ ਰੰਗੇ ਹੋਏ ਸੂਰਮਿਆਂ ਦਾ ਪਹਿਰਾ, ਜਿਨ੍ਹਾਂ ਦੇ ਚਿਹਰੇ ਤੇ ਨਾਮ ਦੀ ਲਾਲੀ ਏ, ਪ੍ਰਭਾਵ ਪੈਂਦਾ। ਨਾਮ ਵਿੱਚ ਗੁੜੁੰਦ ਹੋਈ, ਰੂਹ ਦੇ ਦਰਸ਼ਨ ਕਰਨੇ ਹੋਰ ਗੱਲ ਏ, ਘਰ ਤੋਂ ਕਲਪੇ ਹੋਏ ਦੇ ਦਰਸ਼ਨ ਕਰਨੇ ਹੋਰ ਗੱਲ ਏ। ਜਦੋਂ ਨਾਮ ਦੀਆਂ ਗੁੜੁੰਦ ਰੂਹਾਂ ਦਰਸ਼ਨ ਕੀਤੇ, ਪ੍ਰਭਾਵ ਪਿਆ, ਕਹਿੰਦੇ ਮੂੰਹ ਚ ਘਾਹ ਪਾ ਕੇ ਤੇ ਚਿੱਟਾ ਝੰਡਾ ਲੈ ਕੇ ਬਾਹਰ ਆ ਗਿਆ, ਇਹਨੂੰ ਨਿਸ਼ਾਨੀ ਕਹਿੰਦੇ ਨੇ ਹਾਰ ਦੀ। ਉਹ ਨੂੰਹ ਧੀ ਸੁਰੱਖਿਅਤ ਵਾਪਸ ਕੀਤੀ, ਅਗਾਂਹ ਤੋਂ ਮਾਫੀ ਮੰਗੀ। ਹੁਣ ਕੀ ਕਹੋਗੇ, ਇਹ ਵੀ ਨਿਰਧਨ ਨੂੰ ਪਾਲਣਾ ਆਪਣੇ ਗੁਣ ਨੂੰ। ਬਾਬਾ ਜੀ ਬਲਵਾਨ ਸੀ, ਯੋਧੇ ਸੀ, ਇੱਕ ਗਰੀਬ ਦੀ ਨੂੰਹ ਧੀ ਦੀ ਰਾਖੀ ਲਈ ਆਖ
2: ਸਕਦਾਂ।
1: ਖਾਲਸਾ ਜੀ, ਇਹ 5ਵਾਂ ਨਿਰਧਨ ਨੂੰ ਪਾਲਣਾ, ਆਪਣੇ ਗੁਣ ਨੂੰ ਰੋਟੀਆਂ ਤੱਕ ਸੀਮਤ ਨਾ ਰੱਖਣਾ, ਕਿਸੇ ਦੇ ਭਲੇ ਲਈ ਵਰਤਣਾ। ਆਓ ਇਹ ਪੰਕਤੀਆਂ ਪੜੋ, ਉਸ ਤੋਂ ਬਾਅਦ ਸਮਾਪਤੀ ਹੈ।

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿਨਾਂ ਦੀ ਰਚਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ।

ਕੁਦਰਤ ਜਿਸ ਮਨ ਲਾਗਾ।

ਸਤਿਕਾਰ ਜੋ ਉਸਤਾਦ ਸੰਗਤ ਜੀ ਕਲਿਆਣ ਤੇ ਬੇਸਤ ਤੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਜੀ ਸੁਣਾ ਰਹੇ ਹਾਂ ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ ਤਾਂ ਮੈਂ ਧੰਨਵਾਦ ਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ

ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾਂ ਦਰਿਆਵਾਂ ਗੁਰਮੁਖਾਂ ਨੂੰ ਕਿਹਾ, ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਗੁਰਮੁਖ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

एक जोगी जिन्हें तपस्या की थी ते वर प्राप्त कीता।

ਉਹਨਾਂ ਕੋਲ ਨੂੰ ਫਲ ਪ੍ਰਾਪਤ ਹੁੰਦਾ। ਹੁਣ ਇਸ ਜੋਗੀ ਨੇ ਬੰਦਗੀ ਕੀਤੀ, ਵਰ ਮਿਲ ਗਏ ਗੜ ਸ਼ੰਕਰ ਦੇ ਵਿੱਚ। ਇਸ ਜੋਗੀ ਨੇ ਢਿੰਡੋਰਾ ਫਿਰਾਇਆ, ਜਿਹੜਾ ਮੇਰੇ ਲੰਗਰ ਵਿੱਚੋਂ ਪ੍ਰਸ਼ਾਦਾ ਛਕੇਗਾ।

ਨਾ ਤੋਂ ਲੋਕ ਗੜ ਸ਼ੰਕਰ ਆਉਣ ਲੱਗ ਪਏ। ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ ਨੇ। ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ, ਹੁਣ 2 ਸਾਲ ਦਾ ਸਵਰਗ।

ਸ਼ਹਿਰ ਆ ਕੇ ਲੰਗਰ ਛੱਕ ਗਿਆ ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦੇ ਉਹ ਲੰਗਰ ਛਕਣ ਵਾਸਤੇ ਨਹੀਂ ਆਇਆ ਜੋਗੀ ਕਹਿਣ ਲੱਗਾ

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ। ਜੋਗੀ ਕਹਿਣ ਲੱਗਾ, ਅੱਛਾ ਤਿਲ ਕੋ ਲੰਗਰ ਛਕਣ ਵਾਸਤੇ ਨਹੀਂ ਆਇਆ? ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ, ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲਓ। ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ। ਇੰਨੇ ਲੋਕ ਆ ਕੇ ਲੰਗਰ ਛਕ ਗਏ, ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ ਛਕਾ।

ਪਾਈ ਪਿਲਕੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਭਾਈ ਪਿਲਕੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਭਾਈ ਪਿਲਕੂ

ਭਾਈ ਤਿਰਕੂ ਨੇ ਸੁਣੇ, ਸੁਣ ਕੇ ਕਹਿਣ ਲੱਗੇ, ਤੁਹਾਡਾ ਜੋਗੀ ਮੈਨੂੰ 4 ਸਾਲ ਦਾ ਸਵਰਗ ਦੇਵੇਗਾ। ਚੇਲੇ ਕਹਿਣ ਲੱਗੇ ਹਾਂ। ਭਾਈ ਤਿਲਕੂ ਕਹਿਣ ਲੱਗੇ, ਆਪਣੇ ਜੋਗੀ ਨੂੰ ਕਹੋ ਮੈਨੂੰ ਸਵਰਗ ਦੀ ਲੋੜ ਕੋਈ ਨਹੀਂ ਤੇ ਬੂਆ

ਜੋਗੀ ਕਹਿਣ ਲੱਗਾ ਇੱਕ ਵਾਰੀ ਫੇਰ ਜਾਓ ਉਸ ਨੂੰ ਕਹੋ ਮੇਰੇ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛਕੇ ਮੈਂ 10 ਸਾਲ ਦਾ ਸਵਰਗ ਦੇਵਾਂਗਾ। ਜੋਗੀ ਦੇ ਚੇਲੇ ਫੇਰ ਪਾਏ ਤਿਲਕੂ ਦੇ ਘਰ ਗਏ ਬੂਹਾ ਖੜਕਾਇਆ ਭਾਈ ਤਿਲਕੂ ਜੀ ਨੇ ਬੂਹਾ

ਜੋਗੀ ਤੈਨੂੰ 10 ਸਾਲ ਦਾ ਸਵਰਗ ਦੇਵੇਗਾ। ਭਾਈ ਸਾਹਿਬ ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ, ਫਿਰ ਬੂਆ ਬੰਦ ਕਰ ਲੈ। ਚੇਲੇ ਵਾਪਸ ਆਏ, ਜੋਗੀ ਕਹਿਣ ਲੱਗਾ ਇੱਕ ਵਾਰੀ ਫੇਰ ਜਾਓ, ਤਿਲਕੂ ਨੂੰ ਆਖੋ

ਇਹ ਕਿੰਨੀ ਸ਼ਕਤੀ ਦਾ ਮਾਲਕ ਹੈ ਜਿਹੜਾ ਮੇਰੇ ਆਖੇ ਨਹੀਂ ਲੱਗਦਾ। ਜੋਗੀ ਆਸਣ ਲਾ ਕੇ ਬਹਿ ਗਿਆ। ਰਿਧੀਆਂ ਸਿੱਧੀਆਂ ਪ੍ਰਾਪਤ ਸਨ, ਉਹਨਾਂ ਰਿਧੀਆਂ ਸਿੱਧੀਆਂ ਦੇ ਸਦਕੇ

ਤਿਲਕੂ ਨੂੰ ਫੜ ਕੇ ਮੇਰੇ ਕੋਲ ਲੈ ਆਓ। ਇਹ ਭੂਤ ਪ੍ਰੇਤ ਜੋਗੀ ਨੇ ਜਿਹੜੇ ਛੱਡੇ ਭਾਈ ਤਿਲਕੂ ਦੇ ਘਰ ਵੱਲ ਤੁਰ ਪਏ। ਭਾਈ ਤਿਲਕੂ, ਬੂਹਾ ਬੰਦ ਹੈ, ਚੌਂਕੜਾ ਮਾਰੇ ਹੈ, ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੈ ਤੇ ਜਪਜੀ ਸਾਹਿਬ ਦਾ ਪਾਠ ਪੈ ਕਰਦੇ। ਇੰਨੇ ਨੂੰ ਦਰਵਾਜ਼ਾ ਖੜਕੇ, ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਦਰਵਾਜ਼ਾ ਭੰਨ ਰਿਹਾ, ਆਵਾਜ਼ਾਂ ਆ ਰਹੀਆਂ ਨੇ।

ਪ੍ਰਭੂ ਦੇ ਘਰ ਜਾ ਪਹੁੰਚੇ। ਬੂਹਾ ਖੜਕਾਇਆ, ਭਾਈ ਦਿਲ ਕੋ ਦਰਵਾਜ਼ਾ ਖੋਲ, ਜੋਗੀ ਆਪ ਤੇਰੇ ਦੁਆਰੇ ਆਇਆ। ਪਰ ਹੁਣ ਭਾਈ ਦਿਲ ਕੋ ਨੇ ਬੂਹਾ ਨਹੀਂ ਖੋਲਿਆ। ਫਿਰ ਕਿਹਾ, ਭਾਈ ਦਿਲ ਕੋ ਬੂਹਾ ਖੋਲ, ਜੋਗੀ ਆਪ ਤੇਰੇ ਦੁਆਰੇ ਚੱਲ ਕੇ ਆਇਆ ਹੈ, ਚੱਲ ਕੇ ਲੰਗਰ ਛਕ, ਮੈਂ ਤੈਨੂੰ ਸਾਰੀ ਜ਼ਿੰਦਗੀ ਦਾ ਸਵਰਗ ਦਿਆਂਗਾ। ਭਾਈ ਸਾਹਿਬ ਨੇ

ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੇ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ ਗੁਰੂ ਦੇ ਚਰਨਾਂ ਵਿਚ ਹੈ।

ਕੁਝ ਸ਼ਰਧਾਲੂ ਕੁਝ ਸੱਚ ਦੇ ਝੂਠ ਦਾ ਨਿਸਤਾਰਾ ਦੇਖਣ ਵਾਲੇ ਬੜਾ ਭਾਰੀ ਸੰਗ ਹੋ ਗਿਆ ਇਹ ਸਾਰੇ ਲੋਕ ਗੜ ਸ਼ੰਕਰ ਤੋਂ ਸ੍ਰੀ ਅੰਮ੍ਰਿਤਸਰ ਵੱਲ ਤੁਰ ਪਏ।

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਿਲੋਈਏ ਉੱਥੇ ਜਾ

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ।

ਅੱਗੇ ਕਿਵੇਂ ਜਾਵਾਂ, ਤੇਰੇ ਚ ਕਿਧਰੇ ਮੈਨੂੰ ਮਾਰ ਹੀ ਨਾ ਦੇ। ਇਹ ਡਰਦਾ ਦੂਰ ਖਲੋਤਾ ਹੈ, ਉਹ ਜਿਹੜਾ ਰਿੱਛ ਸੀ ਦਰਖਤ ਥੱਲੇ ਬੈਠਾ ਹੋਇਆ, ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ, ਖੂਨ ਵਗ ਰਿਹਾ, ਉਹ ਆਪ ਕੱਢ ਸਕਦਾ ਨਹੀਂ ਸੀ। ਉਹ ਭਾਲੂ, ਉਹ ਰਿੱਛ ਬੜਾ ਦੁਖੀ ਸੀ। ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ, ਲਹੂ ਵਗ ਰਿਹਾ, ਉਸ ਰਿੱਛ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ। ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ, ਇਹ ਮੇਰਾ ਕੰਡਾ ਕੱਢੇ। ਇਹ ਆਦਮੀ ਅੱਗੇ ਹੋਇਆ, ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ, ਪੈਰ ਤੇ ਪੱਟੀ ਬੰਨ ਦਿੱਤੀ। ਉਹ ਰਿਸ਼ ਬੜਾ ਖੁਸ਼ ਹੋਇਆ, ਹੁਣ ਦੋਨਾਂ ਦੀ ਦੋਸਤੀ ਹੋ ਗਈ। ਉਹ ਆਦਮੀ ਰੋਜ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ, ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ, ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ, ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ, ਬੜੇ ਪੈਸੇ ਕਮਾ ਲਏ। ਇੱਥੋਂ ਤੱਕ ਤਾਂ ਠੀਕ ਰਿਹਾ, ਇਹਨੇ ਭਲਾ ਕੀਤਾ, ਅਗੋਂ ਨੇ ਵੀ ਇਹਦੀ ਮਦਦ ਕੀਤੀ। ਇੱਕ ਦਿਨ ਐਸਾ ਹੋਇਆ, ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ, ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ। ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ। ਕਹਿਣ ਲੱਗਾ, ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲੋ, ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ।

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ ਹਟਾ ਦਿੱਤੀ, ਫਿਰ ਸੌਂ ਗਿਆ, ਫਿਰ ਮੱਖੀ ਆ ਕੇ ਮੂੰਹ ਤੇ ਬਹਿ ਗਈ, ਇਸਨੇ ਫਿਰ ਹਟਾ ਦਿੱਤੀ, ਫਿਰ ਸੌਂ ਗਿਆ। ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰ ਦੇ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ। ਹੁਣ ਭਾਲੂ ਨੂੰ ਗੁੱਸਾ ਚੜਿਆ, ਕਹਿਣ ਲੱਗਾ ਮੇਰੇ ਯਾਰ ਨੂੰ ਸੌਣ ਨਹੀਂ ਦਿੰਦੀ, ਹੁਣ ਉਹ ਆਪਣੀ ਜਗ੍ਹਾ ਭਲਾ ਕਰ ਰਿਹਾ, ਕਿਉਂਕਿ ਸਮਝ ਨਹੀਂ ਪੂਰੀ ਕਿ ਮੈਂ ਕੀ ਕਰਨ ਲੱਗਾ। ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ। ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ, ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ।

40 45 ਸਾਲ ਦਾ ਗੱਭਰੂ ਨੌਜਵਾਨ ਗੁਰੂ ਮੇਰੀ ਉਮਰ 100 ਸਾਲ ਤੋਂ ਉੱਤੇ ਰਿਧੀਆਂ ਸਿੱਧੀਆਂ ਦਾ ਮੈਂ ਮਾਲਕ ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ ਇਹ ਨਹੀਂ ਹੋ ਸਕਦਾ ਮੈਂ ਵਾਪਸ ਚੱਲਿਆ ਨਾਲ ਆਏ ਲੋਕਾਂ ਨੇ ਸਮਝਾਇਆ ਅੱਜ ਤੂੰ ਅੱਗੇ ਆ ਗਏ ਦਰਸ਼ਨ ਕਰਕੇ ਜਾ ਦਿਲ ਕਰੇਗਾ ਮੱਥਾ ਟੇਕੀ ਦਿਲ ਕਰੇਗਾ ਨਾ ਟੇਕੀ ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ ਟਿਕਾਣਾ ਲੋਕਾਂ ਨੇ ਸਮਝਾਇਆ।

ਸਿੱਖ ਗੁਣ ਸਾਂਝ ਕਰਾਵੇ। ਤਿਨਾਂ ਗੁਰਸਿੱਖਾਂ ਕੋ ਹਉ ਆ ਰਿਹਾ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜਿਹੜਾ ਗੁਰੂ ਹੈ ਇਹ ਨਾਮ ਦਾ ਬੋਲ ਹੈ, ਜਿਹੜੇ ਸਿੱਖ ਨੇ ਪਿਆਰੇ ਨੇ ਉਹ ਗੁਰੂ ਦੇ ਬੋਲ ਦੇ ਕੋਲ ਆ ਕੇ ਬਹਿੰਦੇ ਨੇ, ਨਾਮ ਦੇ ਬੋਲ ਦੇ ਕੋਲ, ਤੇ ਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ, ਨਾਮ ਦੇ ਨਾਲ ਝੋਲੀਆਂ ਭਰਦੇ ਨੇ। ਉਹਨਾਂ ਗੁਰਸਿੱਖਾਂ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ, ਪਰ ਫਿਰ ਕਹਿਣ ਲੱਗਾ ਮਹਾਰਾਜ, ਬਹੁਤ ਸਮਾਂ ਪਹਿਲਾਂ ਮੈਂ ਬੇੜੀ ਚ ਬੈਠਾ ਸਮੁੰਦਰ ਦੀ ਸੈਰ ਕਰ ਰਿਹਾ ਸਾਂ, ਅਚਾਨਕ ਤੂਫਾਨ ਆ ਗਿਆ, ਲੋਕੀ ਸਾਰੇ ਡਰ ਗਏ। ਮਲਾਹ ਨੂੰ ਕਹਿਣ ਲੱਗੇ, ਬਚਣ ਦੀ ਕੋਈ ਉਮੀਦ ਹੈ? ਤੂਫਾਨ

ਜੇ ਕੋਈ ਆਦਮੀ ਆਪਣੀ ਬਲੀ ਦੇਵੇ ਤਾਂ ਹੀ ਤੂਫਾਨ ਬੰਦ ਹੋਵੇਗਾ। ਹੁਣ ਸਾਰੇ

ਇਹਨਾਂ ਲੋਕਾਂ ਨੇ ਮੈਨੂੰ ਚੁੱਕ ਕੇ ਜਰੂਰ ਸੁੱਟ ਦੇਣ, ਉਹੋ ਹੀ ਗੱਲ ਹੋਈ, ਸਾਰੇ ਮੇਰੇ ਦੁਆਲੇ ਹੋ ਗਏ। ਪਹਿਲਾਂ ਤੇ ਕਹਿਣ ਲੱਗੇ, ਸਾਧੂ ਜੀ ਮਹਾਰਾਜ ਤੁਸੀਂ ਪਾਣੀ ਚ ਛਾਲ ਮਾਰੋ, ਬਲੀ ਦਿਓ, ਸੰਸਾਰ ਤੇ ਤਿਆਗਿਆ ਹੀ, ਹੁਣ ਸਰੀਰ ਤੇ ਆਗ ਤੇ ਸਾਡੀ ਰੱਖਿਆ ਕਰੋ। ਮੈਂ ਬਥੇਰਾ ਰੌਲਾ ਪਾਇਆ ਪਰ ਉਹਨਾਂ ਲੋਕਾਂ ਨੇ ਮੈਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਮੈਂ ਤਾਂ ਕਿਸੇ ਤਰ੍ਹਾਂ ਬੰਨੇ ਲੱਗ ਗਿਆ ਪਰ ਮੇਰਾ ਉਹ ਕੰਨ ਕਿਸੇ ਮੱਛੀ ਜਾਂ ਕਿਸੇ ਜੰਤੂ ਨੇ ਕੱਟ ਲਿਆ। ਉਹਦੇ ਵਿੱਚ ਇੱਕ ਸੋਨੇ ਦਾ ਮੁੰਦਰਾ ਵੀ ਸੀ। ਜਦੋਂ ਇੰਨੀ ਗੱਲ ਜੋਗੀ ਨੇ ਕਹੀ ਤਾਂ ਗੁਰੂ ਸਾਹਿਬਾਂ ਨੇ ਕਨਾਤ ਦੇ ਥੱਲਿਓਂ ਹੱਥ ਦੂਸਰੇ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹੋ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਸਰਬ ਪ੍ਰਿਤ ਪਾਲੈ, ਸਤਿਗੁਰ ਮੇਰਾ ਮਾਰ ਦਿਵਾਲੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖਿਆ ਸਾਰਿਆਂ, ਉਸ ਜੋਗੀ ਦੇ ਨਾਲ ਤੇ ਪ੍ਰਤੱਖ ਹੋ ਗਿਆ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅੱਥਰੂ ਵਗਣ ਲੱਗ ਪਏ ਤੇ ਕਹਿੰਦਾ ਪਾਤਸ਼ਾਹ ਇਹ ਕਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ ਤੇ ਤਾਂ

ਜੋਗੀ ਵੱਲ ਮੇਹਰ ਦੀ ਨਿਗਾਹ ਨਾਲ ਦੇਖਿਆ, ਰਿਧੀਆਂ ਸਿੱਧੀਆਂ ਤੋਂ ਉੱਤੇ ਕਰਕੇ ਗੁਰਸਿੱਖ ਬਣਾ ਦਿੱਤਾ। ਭਾਈ ਤਿਲਕੂ ਵੱਲ ਹੋਏ ਸਾਹਿਬ ਜੀ, ਭਾਈ ਤਿਲਕੂ ਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਲਿਆ ਤੇ ਕਹਿਣ ਲੱਗੇ, ਭਾਈ ਤਿਲਕੂ ਤੇਰੇ ਵਰਗੇ ਸਿੱਖਾਂ ਵਾਸਤੇ ਹੀ ਤਾਂ ਬਾਣੀ ਕਹਿੰਦੀ ਹੈ, ਤਿੰਨਾਂ ਗੁਰਸਿੱਖਾਂ ਕੋ ਹਉ ਆ ਰਿਹਾ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਤੇਰੇ ਵਰਗੇ ਸਿੱਖਾਂ ਤੋਂ ਕੁਰਬਾਨ ਹਾਂ ਜਿਹੜੇ ਬਹਿੰਦਿਆਂ ਉੱਠ

ਜਿਹਨੂੰ ਗੁਰੂ ਨੇ ਆਪਣੇ ਗਲ ਦੇ ਨਾਲ ਆਇਆ ਵਡਿਆਈ ਦਿੱਤੀ, ਨਿਹਾਲ ਹੋ ਗਏ ਜੋਗੀ ਵੀ ਹੁਣ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ। ਸਾਰਾ ਸੰਗ ਸਾਰਿਆਂ ਦਰਸ਼ਨ ਕੀਤੇ, ਕੁਝ ਦਿਨ ਅੰਮ੍ਰਿਤਸਰ ਰਹਿ ਕੇ ਭਾਈ ਦਿਲਕੂ ਇਹ ਜੋਗੀ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਗੁਰੂ ਦੀ ਸਿਫਤ ਕਰਦੇ ਹੋਏ ਵਾਪਸ ਗੜ ਸ਼ੰਕਰ ਨੂੰ ਤੁਰ ਪਏ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪੁਰੰਗ ਅਨੇਕ ਨਾ ਜਾਪਨ ਕਰਤਬਾ। ਇਹ ਅਕਾਲ ਪੁਰਖ ਤੂੰ ਬੜਾ ਵੱਡਾ, ਤੇਰੇ ਰੰਗ ਕੋਈ ਨੀ ਜਾਣ ਸਕਦਾ, ਤੇਰਾ ਅੰਤ ਕੋਈ ਨੀ ਪਾ ਸਕਦਾ। ਭਾਈ ਦਿਲਕੂ ਦਰਿਆ ਸੀ, ਗੁਰਮੁਖ ਸੀ, ਜੋਗੀ ਨੇ ਦੋਸਤੀ ਕੀਤੀ, ਜੋਗੀ ਤਰ ਗਿਆ। ਇਸੇ ਵਾਸਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨਾਂ ਦਰਿਆਵਾਂ ਗੁਰਮੁਖਾਂ ਭਲੇ ਪੁਰਸ਼ਾਂ ਨਾਲ ਦੋਸਤੀ ਕਰੋ ਜਿਨ੍ਹਾਂ ਦੇ ਦੋਸਤੀ ਦੇ ਨਾਲ, ਜਿਨ੍ਹਾਂ ਦੇ ਸਾਥ ਦੇ ਨਾਲ ਤੁਹਾਡੇ ਵਿੱਚ ਚੰਗੇ ਗੁਣ ਆਉਣ, ਤੁਹਾਡਾ ਜਨਮ ਸੌਰ

ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹੋ ਹਰ ਕੇ ਸਦ ਬਲਿਹਾਰ ਨੇ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਏਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਬੀਚ ਉਤੋਂ ਪਦਵੀ ਪਾ ਗਏ ਸੇਵਾ ਕਰਕੇ ਨੀਚ ਐਸੀ ਸਤਿਗੁਰ ਕੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸਕਾ ਜਿਉ ਤਿਸ ਆਗੇ ਧਰੇ ਸਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰਗੇ ਪਰਵਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਹੀ ਫਲ ਪਾਏ ਸਾਚਾ ਸਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਥ ਨਾ

ਦੀ ਸੇਵਾ ਕਰਕੇ ਜੇ ਫਲ ਨਾ ਮਿਲਿਆ ਤੇ ਫੇਰ ਤੇ ਦੁਨੀਆ ਨਾਸਤਿਕ ਹੋ ਜਾਵੇਗੀ। ਨਹੀਂ, ਸੇਵਾ ਨਿਸ਼ਕਾਮਤਾ ਦੇ ਨਾਲ ਕੀਤੀ ਹੋਈ। ਕੀ ਫਲ ਨਹੀਂ ਮਿਲੇ? ਉਹ ਫਲ ਦਿੱਤੇ ਆ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਨਿਸ਼ਕਾਮਤਾ ਦੇ ਨਾਲ ਆਪਣੇ ਗੁਰੂ ਦੀ ਸੇਵਾ ਕੀਤੀ ਹੈ। ਉਹ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੂੰ ਮੰਜੀਆਂ ਬਖਸ਼ ਦਿੱਤੀ ਹੈ। ਜਿਨ੍ਹਾਂ ਨੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ ਹੈ, ਕਿਉਂ ਜੇ ਕੋਈ ਦਾਤ ਮੰਗ ਲਵੇਗਾ ਤੇ ਗੁਰੂ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈ, ਸਾਰੀ ਬਰਕਤਾਂ ਗੁਰੂ ਦੇ ਕੋਲ ਹੁੰਦੀਆਂ।

ਖਤਮ ਵੀ ਹੋ ਸਕਦੀ ਹੈ। ਪਰ ਜਿਨ੍ਹਾਂ ਦੀ ਸ਼ਰਧਾ ਭਾਵਨਾ ਪਿਆਰ ਸੀ ਉਹਨਾਂ ਨੇ ਨਿਸਕਾਮਤਾ ਦੇ ਸਭ ਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰ ਮੇਰਾ ਸਭ ਪ੍ਰਤ ਪਾਲੇ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਨ ਨਿਤਾਨ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕੇ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਾਉ ਨਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਗੁਰੂ ਸਾਹਿਬ ਨੇ ਸਿੱਧ ਕੀਤਾ ਹੈ ਕਿ ਨਿਰੰਕਾਰ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਵਾਸਤੇ ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖ ਕੇ ਦੇ ਗਿਆ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕੱਥੇ ਕੱਥਣ ਹਾਰ ਜਿਤੜੇ ਪਨ ਬਨ ਬਾਂਚੇ ਤਿਤੜੇ ਸਤਿਗੁਰ ਪਾਸ ਗੁਰੂ ਦੇ ਕੋਲ ਕਿਹੜੀਆਂ ਦਾਤਾਂ ਨਹੀਂ ਹੁੰਦੀਆਂ ਨੌ ਨਿਧਾਂ ਦੇ 18 ਸਿੱਧਾਂ ਦੇ ਮਾਲਕ ਹੁੰਦੇ ਆ ਪਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਨੇ ਫਰਕ ਤੇ ਨਹੀਂ ਰੱਖਿਆ ਇਹੋ ਜਿਹੀਆਂ ਦਾਤਾਂ ਬਖਸ਼ਿਸ਼ ਕੀਤੀਆਂ ਗੁਰੂ ਨੇ ਕਿ ਆਪਣਾ ਸਰੂਪ ਬਣਾ ਦਿੱਤਾ ਤੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਭਾਈ ਗੁਰਦਾਸ ਨੇ ਆਪਣੀਆਂ ਕਵਿਤਾ ਦੇ ਵਿੱਚ ਦੱਸਿਆ ਹੈ ਕਿ ਪੰਜ ਵਾਰ ਗੰਗ ਜਾਏ ਬਾਰ ਪੰਚ ਪਰਾਗ ਨਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ ਗੁਰੂ ਕੇ ਸਿੱਖ ਦੀ ਅੰਮ੍ਰਿਤਧਾਰੀ ਦੀ ਨਿਤ ਨੇਮੀ ਦੀ ਸੇਵਾ ਦਾ ਫਲ ਤੇ ਮਹਾਤਮ ਦੱਸਿਆ ਹੈ ਕਿ ਪੰਜ ਵਾਰ ਗੰਗ ਜਾਏ ਬਾਰ ਪੰਚ ਪਰਾਗ ਨਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ ਐਨਾ ਫਲ ਤੇ ਮਾਤਮਿਆ ਫਲ ਹੋਵੇ ਗੁਰੂ ਕਾ ਸਿੱਖ ਨਗੁਰਾ ਨਾ ਹੋਵੇ ਇਹ ਸਾਰੇ ਮਰਾਤਬੇ ਗੁਰੂ ਕਿਆ ਸਿੱਖਾਂ ਦੇ ਹੈ ਐਨਾ ਫਾੜਿਆ ਜਿਹੜਾ ਅੰਮ੍ਰਿਤਧਾਰੀ ਨੂੰ ਨਿਤ ਨੇਮੀ ਨੂੰ ਇਸ਼ਨਾਨ ਇਸ਼ਨਾਨ ਕਰਵਾ ਦੇਣਾ ਉਹਦਾ ਐਨਾ ਫਲ ਤੇ ਮਹਾਤਮਿਆ ਜਿਵੇਂ ਪੰਜ ਵਾਰ ਗੰਗਾ ਦੇ ਇਸ਼ਨਾਨ ਕਰਨ ਦਾ ਤੇ ਪੰਜ ਵਾਰ ਪ੍ਰਾਗ ਰਾਜ ਦੇ ਇਸ਼ਨਾਨ ਕਰਨ ਦਾ ਐਨਾ ਫਲ ਤੇ ਮਹਾਤਮਿਆ ਜਿਹੜਾ ਗੁਰੂ ਕੇ ਸਿੱਖ ਨੂੰ ਇਸ਼ਨਾਨ ਕਰਵਾ ਦਿੰਦਾ ਫੇਰ ਗਾਂ ਦੱਸਿਆ ਹੈ ਸਿੱਖ ਕੋ ਪਲਾਏ ਪਾਣੀ ਪਾਓ ਕਰ ਕਰਕੇ ਤੇ ਅਸਮੇਧ ਜਗ ਫਲ ਸਿੱਖ ਕੋ ਜਵਾਏ ਕਰ ਜਿਵੇਂ ਕੋਈ ਸਫ਼ਰ ਦੇ ਵਿੱਚੋਂ ਗੁਰੂ ਕਾ ਸਿੱਖ ਆ ਗਿਆ ਜੇ ਕਿਸੇ ਨੇ ਪਿਆਰ ਦੇ ਨਾਲ ਉਹਨੂੰ ਜਲ ਛਕਾ ਦਿੱਤਾ ਤੇ ਭੁੱਖੇ ਨੂੰ ਪ੍ਰਸ਼ਾਦ ਪਾਣੀ ਛਕਾ ਦਿੱਤਾ ਹੈ ਉਹਦਾ ਅਸੁਮੇਧ ਜੱਗ ਦਾ ਫਲ ਦੱਸਿਆ ਹੈ ਜਿਹੜਾ ਗੁਰੂ ਕੇ ਸਿੱਖ ਨੂੰ ਪਿਆਰ ਦੇ ਨਾਲ ਜਲ ਛਕਾ ਦਿੰਦਾ ਤੇ ਭੁੱਖੇ ਨੂੰ ਪ੍ਰਸ਼ਾਦ ਪਾਣੀ ਛਕਾ ਦਿੰਦਾ ਉਹਦਾ ਅਸੁਮੇਧ ਜੱਗ ਦਾ ਫਲ ਹੈ ਗਾਂ ਦੱਸਿਆ ਹੈ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਸ਼ਬਦ ਸੁਖਾਏਗਾ ਐਨਾ ਫਲ ਤੇ ਮਹਾਤਮਿਆ ਜਿਵੇਂ ਸੱਤ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦੇਣੇ ਐਨਾ ਫਲ ਤੇ ਮਹਾਤਮਿਆ ਕਿ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਫਲ ਸਿੱਖ ਕੋ ਏਕ ਸ਼ਬਦ ਸਿਖਾਏਗਾ
ਗੁਰਬਾਣੀ ਦਾ ਕਿਸੇ ਨੂੰ ਸ਼ਬਦ ਪੜ੍ਹਾ ਦੇਣਾ ਜਾਂ ਯਾਦ ਕਰਾ ਦੇਣਾ, ਇੰਨਾ ਫਲ ਤੇ ਮਹਾਤਮਿਆ ਗਾਂ ਦੱਸਿਆ ਏ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਹੂੰ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਰ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਹੂੰ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਰ। ਇਨਾ ਫਲ ਤੇ ਮਹਾਤਮ ਦੱਸਿਆ ਜਿਵੇਂ 20 ਵਾਰੀ ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ ਫਲ ਹੈ, ਜਾਂ ਧਰਮ ਸਥਾਨ ਤੇ ਮੱਥਾ ਟੇਕਣ ਦਾ ਫਲ ਹੈ, ਇੰਨਾ ਫਲ ਹੈ। ਜੇ ਕੋਈ ਸਫ਼ਰ ਦੇ ਵਿੱਚੋਂ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਨਿਤ ਨੇਮੀ ਕਿਸੇ ਗੁਰੂ ਕੇ ਸਿੱਖ ਦੇ ਘਰ ਆ ਗਿਆ, ਓਨ ਸਿੱਖ ਨੇ ਮੰਜਾ ਡਾਹ ਕੇ ਬਿਸਤਰਾ ਵਿਛਾ ਕੇ ਉਹਨੂੰ ਆਰਾਮ ਕਰਵਾਇਆ, ਮੁੱਠੀ ਚਾਪੀ ਕੀਤੀ ਹੈ, ਇੰਨਾ ਫਲ ਤੇ ਮਹਾਤਮ ਹੈ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਹੂੰ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਰ। ਇਹਨਾਂ ਤੇ ਫਲ ਹੈਗਾ ਗੁਰੂ ਕੀ ਸਿੱਖ ਦਾ ਫਲ, ਤੇ ਜਿਹਨਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਉਹਦਾ ਫਲ ਕੋਈ ਕਿੰਨਾ ਕੁ ਦੱਸੇਗਾ ਤੇ ਕਿੰਨਾ ਕੁ ਮਹਾਤਮ ਦੱਸੇਗਾ। ਜਿਹਨਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਵਿੱਚ ਉੱਤਮ ਪਦਵੀ ਪਾ ਗਏ ਸੇਵਾ ਕਰਕੇ ਨੀਚ। ਇਸੇ ਤਰ੍ਹਾਂ 5ਵੇਂ ਪਾਤਸ਼ਾਹ ਇੱਕ ਪੰਕਤੀ ਦਾ ਤੁਹਾਨੂੰ ਅੱਜ ਪੜ੍ਹਦੇ ਮਹਾਤਮ ਦੱਸਿਆ, ਜਿੱਥੇ ਲਿਖਿਆ ਗੁਰੂ ਸਾਹਿਬ ਨੇ ਆਪ ਕਿ ਸਤਿਗੁਰ ਮੇਰਾ ਸਭ ਪ੍ਰਤਪਾਲੇ, ਸਤਿਗੁਰ ਮੇਰਾ ਮਾਰਜ ਵਾਲੇ। ਇਸ ਪੰਕਤੀ ਦਾ ਅੱਜ ਮਤਬਲ ਭਾਵ ਦੱਸਣਾ ਸੰਗਤਾਂ ਨੂੰ, ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਉਹਨਾਂ ਨੇ ਆਪਣੀ ਮੌਜੂਦਗੀ ਦੇ ਵਿੱਚ ਇਸ ਬਾਣੀ ਨੂੰ ਵਰਤਮਾਨ ਵਿੱਚ ਲਿਆ ਕੇ ਘਟਾ ਕੇ ਪੂਰਨੇ ਪਾ ਕੇ ਦਿਖਾਏ ਹੈ ਧੰਨ ਗੁਰੂ ਅਰਜਨ ਸਾਹਿਬ ਨੇ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੀ ਜੋਧੇ ਮਾਲਕ ਸੀਗੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ। ਇਸੇ ਤਰ੍ਹਾਂ 5ਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਰਿਹਾ ਕਰਦੇ ਸੀਗੇ, ਉੱਥੋਂ ਲਾਹੌਰ ਦੀ ਸੰਗਤ ਆਈ, ਲਾਹੌਰ ਦੀ ਸੰਗਤ ਨੇ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਹੜੇ ਬਿਰਧ ਮਾਈ ਭਾਈ ਆ ਨਹੀਂ ਨਾ ਸਕਦੇ, ਉਹ ਆਪ ਜੀ ਦੇ ਦਰਸ਼ਨਾਂ ਨੂੰ ਤਰਸ ਰਹੇ ਹੈ ਤੇ ਚੱਲ ਕੇ ਦਰਸ਼ਨ ਦਿਓ। ਜਿਹੜੇ ਮਾਈ ਭਾਈ ਬਿਰਧ ਹਨ ਉਹ ਆ ਨਹੀਂ ਸਕਦੇ, ਇਸ ਵਾਸਤੇ ਚੱਲ ਕੇ ਲਾਹੌਰ ਜਾ ਕੇ ਦਰਸ਼ਨ ਦਿਓ। ਤੇ ਉਦੋਂ ਹੁਣ ਵਰਗੇ ਸਾਧਨ ਨਹੀਂ ਸੀ, ਜਾਂ ਤੇ ਘੋੜਿਆਂ ਤੇ ਆਉਣਾ ਪੈਂਦਾ ਸੀ ਜਾਂ ਰਥਾਂ ਤੇ ਆਉਣਾ ਪੈਂਦਾ ਸੀਗਾ ਤੇ ਜਾਂ ਫਿਰ ਤੁਰ ਕੇ ਆਉਣਾ ਪੈਂਦਾ ਸੀਗਾ। ਉਸ 5ਵੇਂ ਪਾਤਸ਼ਾਹ ਵੇਲੇ ਉਦੋਂ ਹੁਣ ਵਰਗੇ ਸੁੱਖਾਂ ਦੇ ਸਾਧਨ ਨਹੀਂ ਸੀ, ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਤੇ ਕਹਿਣ ਲੱਗੇ, ਚੰਗਾ ਤੁਸੀਂ ਚੱਲ ਕੇ ਤਿਆਰੀ ਕਰੋ ਤੇ ਅਸੀਂ ਆਉਂਦੇ ਹਾਂ।

سارا انتظام کر لیا گرو صاحب پنجویں پاتشاہ نگراں دے وچوں دی سکھی دا پرچار کردے کردے تے لاہور پہنچ گئے ہیں. اوتھے جا کے لاہور شہر دے وچ دو ٹائم دیوان سجیا کردے سیگے تے دوویں ٹائم ہی گرو کا لنگر چلیا کردا سی. ਉਦੋਂ ਉਹ ਨਹੀਂ ਸੀ ਲੰਗਰ ਚੱਲਦਾ ਉਸ ਟਾਈਮ ਤੇ ਜਿਹਦੇ ਕੋਲ ਸਮਰੱਥਾ ਹੁੰਦੀ ਸੀ ਉਹ ਬੇਨਤੀ ਕਰਕੇ ਤੇ ਆਪਣੇ ਘਰ ਚਰਨ ਪਵਾ ਲੈਂਦਾ ਸੀਗਾ. ਚਰਨ ਪਵਾਉਣ ਦੇ ਨਾਲ ਚਾਰ ਲਾਭ ਹੋ ਜਾਂਦੇ ਸੀਗੇ, ਨਾਲੇ ਤੇ ਘਰ ਪਵਿੱਤਰ ਹੋ ਜਾਣਾ, ਨਾਲੇ ਦਸਾਂ ਨਵਾਂ ਦੀ ਕਮਾਈ ਸਫਲੀ ਹੋ ਜਾਣੀ, ਨਾਲੇ ਹੱਥੀਂ ਸੇਵਾ ਕਰ ਲੈਣੀ, ਹੱਥ ਪਵਿੱਤਰ ਕਰ ਲੈਣੇ, ਨਾਲੇ ਸੰਗਤਾਂ ਦੀ ਸੇਵਾ ਕਰ ਲੈਣੀ. ਜਿਹੜਾ ਕੋਈ ਮਨ ਦੇ ਵਿੱਚ ਕਾਮਨਾ ਹੁੰਦੀ ਸੀ ਉਹ ਆਪਣੀ ਅਰਦਾਸ ਕਰਵਾ ਕੇ ਤੇ ਪੂਰੀ ਕਰਵਾ ਲੈਂਦੇ ਸੀਗੇ. ਇਸ ਤਰ੍ਹਾਂ ਗੁਰੂ ਸਾਹਿਬ ਨੂੰ ਘਰ ਪ੍ਰਸ਼ਾਦ ਪਾਣੀ ਛਕਾਉਣ ਦੇ ਨਾਲ ਚਾਰ ਲਾਭ ਹੋ ਜਾਂਦੇ ਸੀਗੇ. ਗੁਰੂ ਸਾਹਿਬ ਆਪ ਜਾ ਕੇ ਦੋ ਟਾਈਮ ਨਾਲੇ ਤੇ ਦੀਵਾਨ ਵੀ ਦਰਸ਼ਨ ਦਿਆ ਕਰਦੇ ਸੀ ਤੇ ਨਾਲੇ ਬਚਨ ਕਰਿਆ ਕਰਦੇ ਸੀ, ਦੋ ਟਾਈਮ ਕੀਰਤਨ ਹੋਇਆ ਕਰਦਾ ਸੀ ਤੇ ਸੰਗਤਾਂ ਆ ਕੇ ਲਾਭ ਲੈਂਦੀਆਂ ਸੀਗੀਆਂ. ਉਹ ਸੰਗਤ ਦੇ ਵਿੱਚ ਗਰੀਬ ਵੀ ਆਉਂਦੇ ਸੀ ਤੇ ਅਮੀਰ ਵੀ ਆਉਂਦੇ ਸੀਗੇ. ਕਈ ਵਾਰੀ ਗਰੀਬਾਂ ਦੀ ਅਮੀਰਾਂ ਨਾਲੋਂ ਵੀ ਜ਼ਿਆਦਾ ਸ਼ਰਧਾ ਹੁੰਦੀ ਹੈ. ਕਈ ਵਾਰੀ ਉਹ ਸੰਗਤ ਦੇ ਵਿੱਚ ਗਰੀਬ ਵੀ ਆਉਂਦੇ ਸੀ ਤੇ ਅਮੀਰ ਵੀ ਆਉਂਦੇ ਸੀਗੇ. ਹੁਣ ਜਿਹੜੇ ਤੇ ਹੁੰਦੇ ਸੀਗੇ ਅਮੀਰ ਉਹਨਾਂ ਤੇ ਬੇਨਤੀ ਕਰਕੇ ਤੇ ਨਾਲੇ ਘਰ ਚਰਨ ਪਵਾ ਲੈਣੇ, ਨਾਲੇ ਦਸਾਂ ਨਵਾਂ ਦੀ ਕਮਾਈ ਸਫਲੀ ਕਰਵਾ ਲੈਣੀ ਤੇ ਨਾਲੇ ਹੱਥ ਸਫਲੇ ਕਰ ਲੈਣੇ. ਨਾਲੇ ਜਿਹੜੀ ਮਨ ਦੀ ਭਾਵਨਾ ਹੁੰਦੀ ਸੀ ਉਹ ਅਰਦਾਸ ਕਰਵਾ ਕੇ ਤੇ ਪੂਰੀ ਕਰਵਾ ਲੈਂਦੇ ਸੀਗੇ. ਇਸ ਤਰ੍ਹਾਂ ਚਾਰ ਲਾਭ ਹੋ ਜਾਂਦੇ ਸੀਗੇ. ਉਸੇ ਹੀ ਸੰਗਤ ਦੇ ਵਿੱਚ ਸੰਮਣ ਤੇ ਮੂਸਣ ਦੋ ਜਣੇ ਸੀਗੇ, ਸੀ ਉਹ ਰਾਮ ਗੜੀਏ ਤੇ ਉਹਨਾਂ ਨੇ ਵੀ ਆ ਕੇ ਰੋਜ਼ ਕੀਰਤਨ ਸੁਣਨਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਕਾਹਨੂੰ ਗੁਰੂ ਸਾਹਿਬ ਨੇ ਫਲਾਣੇ ਦੇ ਘਰ ਚਰਨ ਪਾਉਣੇ ਤੇ ਪ੍ਰਸ਼ਾਦ ਪਾਣੀ ਛਕਣਾ, ਪਰਸੋਂ ਨੂੰ ਫਲਾਣੇ ਦੇ ਘਰ ਚਰਨ ਪਾਉਣੇ ਪ੍ਰਸ਼ਾਦ ਪਾਣੀ ਛਕਣਾ, ਉਹਨਾਂ ਨੂੰ ਵੀ ਫੁਰਨਾ ਬਣਿਆ ਕਿ ਆਪਾਂ ਵੀ ਗੁਰੂ ਸਾਹਿਬ ਦੇ ਘਰ ਚਰਨ ਪਵਾ ਲਈਏ. ਹੁਣ ਪਵਾਉਣ ਵਿਚਾਰੇ ਕਿਵੇਂ, ਗਰੀਬੀ ਨੇ ਵੀ ਪੂਰਾ ਹੀ ਨਿਵਾਸ ਕੀਤਾ ਹੋਇਆ ਸੀ, ਦਿਨੇ ਮਜ਼ੂਰੀ ਕਰਦੇ ਸੀ ਤੇ ਰਾਤ ਨੂੰ ਖਾ ਕੇ ਸੌ ਜਾਂਦੇ ਸੀਗੇ. ਪਰ ਪਿਆਰ ਉਹਨਾਂ ਦਾ ਅਮੀਰਾਂ ਨਾਲੋਂ ਵੀ ਬਾਹਲਾ ਸੀਗਾ. ਦੋਵਾਂ ਨੇ ਪਿਓ ਪੁੱਤਾਂ ਨੇ ਇੱਕ ਜਗਤਾ ਹਲਵਾਈ ਸੀਗਾ, ਉਹਨੂੰ ਜਾ ਕੇ ਬੇਨਤੀ ਕੀਤੀ, ਇਹ ਜਗਤੇ ਹਲਵਾਈ ਜੇ ਤੂੰ ਸਾਨੂੰ ਪੱਕਾ ਭੋਜਨ ਤਿਆਰ ਕਰ ਦੇਵੇ ਨਾ ਤੇ ਅਸੀਂ ਗੁਰੂ ਸਾਹਿਬ ਦੇ ਘਰ ਚਰਨ ਪਵਾ ਲਈਏ ਤੇ ਅਸੀਂ ਤੈਨੂੰ ਸਣੀ ਵਿਆਜ ਦੇ ਸਾਰੀ ਰਕਮ ਵਾਪਸ ਕਰ ਦਿਆਂਗੇ. ਭਾਈ ਸੰਮਣ ਨੇ ਤੇ ਮੂਸਰ ਨੇ ਜਗਤੇ ਹਲਵਾਈ ਨੂੰ ਕਿਹਾ, ਬੇਨਤੀ ਕੀਤੀ ਕਿ ਜੇ ਤੂੰ ਸਾਨੂੰ ਪੱਕਾ ਭੋਜਨ ਤਿਆਰ ਕਰ ਦੇਵੇ ਨਾ ਅਸੀਂ ਤੈਨੂੰ ਸਣੇ ਹੀ ਵਿਆਜ ਦੇ ਸਾਰੀ ਰਕਮ ਵਾਪਸ ਕਰ ਦਿਆਂਗੇ. ਉਸ ਟਾਈਮ ਤੇ ਹਲਵਾਈ ਨੇ ਹਾਂ ਕਰ ਦਿੱਤੀ, ਚੰਗਾ ਮੈਂ ਕਰ ਦਿਆਂਗਾ. ਉਹਨਾਂ ਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰ ਦਿੱਤੀ, ਸੱਚੇ ਪਾਤਸ਼ਾਹ ਪਰਸੋਂ ਨੂੰ ਸਾਡੇ ਘਰ ਚਰਨ ਪਾਓ ਤੇ ਨਾਲੇ ਪ੍ਰਸ਼ਾਦ ਪਾਣੀ ਛਕੋ. ਤੇ ਗੁਰੂ ਸਾਹਿਬ ਗਰੀਬ ਨਿਵਾਜ ਵੀ ਸੀ ਤੇ ਅਮੀਰ ਨਿਵਾਜ ਵੀ ਸੀ, ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ, ਚੰਗਾ ਭਾਈ ਜੇ ਕਾਲ ਪੁਰਖ ਦਾ ਹੁਕਮ ਹੋਇਆ ਤੇ ਜ਼ਰੂਰ ਭੋਜਨ ਛਕਾਂਗੇ, ਨਾਲੇ ਤੇਰੇ ਘਰ ਚਰਨ ਪਾਵਾਂਗੇ. ਗੁਰੂ ਸਾਹਿਬਾਂ ਨੇ ਮਨਜ਼ੂਰੀ ਦੇ ਦਿੱਤੀ ਤੇ ਜਿਸ ਵੇਲੇ ਗੁਆਂਢੀ ਨੂੰ ਪਤਾ ਲੱਗਾ
ਵੀ ਇਹਨਾਂ ਦੇ ਗੁਰੂ ਸਾਹਿਬ ਦੇ ਘਰ ਚਰਨ ਪਵਾ ਲੈਣੇ ਆ ਤੇ ਭੋਜਨ ਛਕਾਉਣਾ, ਪ੍ਰਸ਼ਾਦ ਪਾਣੀ ਛਕਾਉਣਾ, ਤੇ ਮੇਰੀ ਤੇ ਬੜੀ ਹਾਨੀ ਹੋਵੇਗੀ। ਮੈਂ ਅਮੀਰ ਹੋ ਕੇ ਗੁਰੂ ਸਾਹਿਬ ਦੇ ਘਰ ਚਰਨ ਨਹੀਂ ਪਵਾ ਸਕਿਆ ਤੇ ਪ੍ਰਸ਼ਾਦ ਪਾਣੀ ਨਹੀਂ ਛਕਾ ਸਕਿਆ ਤੇ ਮੇਰੀ ਤੇ ਬੜੀ ਹਾਨੀ ਹੋਵੇਗੀ। ਹੁਣ ਜਾ ਕੇ ਭਾਣੀ ਮਾਰ ਦਿੱਤੀ, ਕਿਉਂਕਿ ਚੁਗਲਖੋਰ ਵੀ ਨਾਲ ਹੀ ਤੁਰੇ ਆਉਂਦੇ ਆ, ਈਰਖਾਵਾਦੀ ਵੀ ਨਾਲ ਹੀ ਤੁਰੇ ਆਉਂਦੇ ਆ। ਹੁਣ ਜਾ ਕੇ ਜਗਤੇ ਸੇਠ ਨੂੰ ਭਾਣੀ ਮਾਰ ਦਿੱਤੀ ਹੈ, ਜਗਤੇ ਸੇਠ ਇਹ ਹਲਵਾਈ ਉਹਨਾਂ ਕੋਲੋਂ ਤੂੰ ਕਿੱਥੋਂ ਇੰਨੀ ਰਕਮ ਵਸੂਲ ਕਰ ਲਵੇਗਾ? ਉਹ ਤੇ ਦਿਨੇ ਮਜ਼ਦੂਰੀ ਕਰਦੇ ਆ ਤੇ ਰਾਤ ਨੂੰ ਖਾ ਕੇ ਸੌ ਜਾਂਦੇ ਆ। ਇੱਕ ਚਾਰ ਛਿੱਲੜਾਂ ਵਾਸਤੇ, ਵਿਆਜ ਵਾਸਤੇ ਤੂੰ ਉਹਨਾਂ ਕੋਲੋਂ ਇੰਨੀ ਰਕਮ ਗੁੱਲ ਕਰਾਉਣ ਲੱਗਾ। ਉਹਨਾਂ ਕੋਲੋਂ ਕਿੱਥੋਂ ਤੂੰ ਇੰਨੀ ਰਕਮ ਗੁੱਲ ਆਪਣੇ ਵਸੂਲ ਕਰਵਾ ਲਏਗਾ? ਜਿਵੇਂ ਕੱਲ ਨੂੰ ਘਰ ਚਰਨ ਪਵਾਉਣੇ ਹੋਣ ਤੇ ਸ਼ਾਮ ਨੂੰ ਗਏ ਦੋਵੇਂ ਪਿਓ ਪੁੱਤ ਜਾ ਕੇ ਜਗਤੇ ਹਲਵਾਈ ਨੂੰ ਕਹਿਣ ਲੱਗੇ, ਕੱਲ ਨੂੰ ਸਾਨੂੰ 10-12 ਦਿਨ ਪ੍ਰਸ਼ਾਦ ਪਾਣੀ ਤਿਆਰ ਕਰਕੇ ਦੇ ਦੇਣਾ ਤੇ ਅਸੀਂ ਗੁਰੂ ਸਾਹਿਬ ਦੇ ਘਰ ਚਰਨ ਪਵਾਉਣੇ ਹਨ। ਹੁਣ ਹਲਵਾਈ ਨੇ ਨਾ ਕਰ ਦਿੱਤੀ, ਕਹਿਣ ਲੱਗਾ ਵੀ ਜੇ ਤੇ ਤੁਸੀਂ 200 ਰੁਪਈਆ ਪਹਿਲਾਂ ਦੇ ਦਿਓ ਨਾ ਤੇ ਫਿਰ ਬਾਕੀ ਤੇ ਮੈਂ ਆਧਾਰ ਕਰ ਸਕਦਾ, ਇਸ ਵਾਸਤੇ ਮੈਂ ਇੰਨਾ ਆਧਾਰ ਨਹੀਂ ਕਰ ਸਕਦਾ। ਜਦੋਂ ਹੁਣ ਨਾ ਕਰ ਦਿੱਤੀ ਤੇ ਬੜੇ ਪਰੇਸ਼ਾਨ ਹੋਏ ਸਮਨ ਤੇ ਮੂਸਣ, ਆ ਕੇ ਘਰ ਵਿਚਾਰਾਂ ਲੱਗੇ ਕਰਨ ਕਿ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਨਾਲੇ ਤੇ ਗੁਰੂ ਸਾਹਿਬ ਭੁੱਖੇ ਰਹਿਣਗੇ ਤੇ ਨਾਲੇ ਸੰਗਤ ਭੁੱਖੀ ਰਹੇਗੀ, ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਹੁਣ ਕੀ ਕੀਤਾ ਜਾਵੇ? ਸਿੱਖ ਕਹਿਣਗੇ ਚੰਗੇ ਗੁਰੂ ਕੇ ਸਿੱਖ ਹੈ, ਜੇ ਸਮਰੱਥਾ ਨਹੀਂ ਤੇ ਬੇਨਤੀਆਂ ਕਿਉਂ ਕਰਦੇ ਆ? ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਦੋਵੇਂ ਜਣੇ ਰਾਤ ਨੂੰ ਘਰ ਵਿਚਾਰਾਂ ਕਰਦੇ ਕਰਦੇ 12 ਵੱਜ ਗਏ ਰਾਤ ਦੇ, ਫਿਰ ਸੋਚਣ ਲੱਗੇ ਚਲੋ ਆਪਾਂ ਕਿਹੜਾ ਆਪਣੀ ਵਾਸਤੇ ਕਰਨਾ ਹੈ, ਗੁਰੂ ਕੇ ਲੰਗਰ ਵਾਸਤੇ ਹੀ ਕਰਨਾ ਨਾ। ਦੋਵੇਂ ਜਣੇ ਕੋਠੇ ਤੇ ਚੜ ਗਏ, ਕੋਠੇ ਤੇ ਚੜ ਕੇ ਤੇ ਗੁਆਂਢੀ ਦਾ ਪਾੜ ਲਾਇਆ, ਉੱਥੋਂ ਪਾੜ ਲਾ ਕੇ ਤੇ ਸਮਣ ਨੂੰ ਥੱਲੇ ਭੇਜ ਦਿੱਤਾ। ਸਮਣ ਨੇ ਜਾ ਕੇ ਪੇਟੀ ਖੋਲੀ ਤੇ ਪੇਟੀ ਦੇ ਵਿੱਚੋਂ 500 ਰੁਪਈਆ ਆਪਣੇ ਪਿਤਾ ਜੀ ਨੂੰ ਮੂਸਣ ਨੂੰ ਫੜਾ ਦਿੱਤਾ। ਜਦੋਂ ਫੜਾ ਦਿੱਤਾ ਤੇ ਮੂਸਣ ਲੱਗਾ ਕੱਢਣ ਤੇ ਕੱਢਿਆ ਨਾ ਜਾਵੇ, ਥੱਲੇ ਕੋਈ ਆਸਰਾ ਨਹੀਂ ਸੀ ਜਿਹਦੇ ਨਾਲ ਉਹ ਤਾਂ ਨਿਕਲ ਆਵੇ। ਇੱਥੋਂ ਦੇ ਆ ਬੜਾ ਜ਼ੋਰ ਲਾਇਆ ਪਰ ਸਾਹਮਣ ਨੂੰ ਕੱਢ ਨਾ ਸਕਿਆ। ਇੱਕੋ ਹੀ ਪੁੱਤਰ ਹੋਵੇ, ਉਹ ਵੀ ਲਾਇਕ ਹੋਵੇ, ਆਗਿਆਕਾਰ ਹੋਵੇ ਤੇ ਉਹ ਕਹਿ ਦੇਵੇ ਪਿਤਾ ਜੀ ਮੇਰਾ ਤੁਸੀਂ ਸੀਸ ਕੱਟ ਕੇ ਲੈ ਜਾਓ ਤੇ ਧੜ ਨੂੰ ਕੋਈ ਨਹੀਂ ਪਛਾਣ ਸਕਦਾ। ਇੱਕੋ ਹੀ ਪੁੱਤਰ ਹੋਵੇ ਤੇ ਕਿਹਦਾ ਜੀ ਕਰਦਾ ਸੇਵਾ ਵਾਸਤੇ ਆਪਣੇ ਪੁੱਤਰ ਦਾ ਸੀਸ ਕੱਟ ਲਿਆਵੇ? ਸਮਣ ਨੇ ਕਿਹਾ ਪਿਤਾ ਜੀ ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ ਤੇ ਧੜ ਦੀ ਕੋਈ ਪਛਾਣ ਨਹੀਂ ਹੁੰਦੀ। ਫਿਰ ਮੂਸਣ ਨੇ ਆਪਣੇ ਸਕੇ ਪੁੱਤਰ ਦਾ ਸੀਸ ਕੱਟ ਕੇ ਲੈ ਆਂਦਾ ਤੇ ਧੜ ਸੀ ਜਿਹੜਾ ਉਹ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗ ਪਿਆ ਉਹ ਸੀਸ ਲਿਆ ਕੇ ਮੰਜੇ ਤੇ ਰੱਖ ਕੇ ਉੱਤੇ ਚਾਦਰ ਪਾ ਦਿੱਤੀ ਤੇ ਜਾ ਕੇ 500 ਰੁਪਈਆ ਹਲਵਾਈ ਨੂੰ ਦਿੱਤਾ ਕਿ ਬਾਹਲੇ ਸਾਰੇ ਆਦਮੀ ਲਾ ਕੇ ਤੇ ਕੱਲ ਨੂੰ 10-12 ਵਜੇ ਨੂੰ ਪ੍ਰਸ਼ਾਦ ਪਾਣੀ ਤਿਆਰ ਕਰਦੇ। ਹੁਣ ਹਲਵਾਈ ਨੇ ਬਾਹਲੇ ਸਾਰੇ ਆਦਮੀ ਲਾ ਕੇ ਤੇ ਪ੍ਰਸ਼ਾਦ ਪਾਣੀ ਤਿਆਰ ਕਰ ਦਿੱਤਾ। ਜਿਸ ਵੇਲੇ ਗੁਆਂਢੀ ਨੂੰ ਪਤਾ ਲੱਗਿਆ ਆ ਕੇ ਹੁਣ ਬਾਹਰ ਖੋਲਿਆ ਕੀ ਦੇਖਦਾ ਅੰਦਰ ਲੋਥ ਪਈ ਹੋਈ ਹੈ, ਉਹ ਘਬਰਾ ਗਿਆ। ਜੇ ਪੁਲਿਸ ਨੂੰ ਪਤਾ ਲੱਗ ਗਿਆ ਇਹ ਤੇ ਖੂਨ ਮੇਰੇ ਜੁੰਮੇ ਲੱਗ ਜਾਵੇਗਾ। ਉਹਨੂੰ ਫਿਕਰ ਪੈ ਗਿਆ ਗੁਆਂਢੀ ਨੂੰ ਮੇਰੇ ਅੰਦਰ ਤੇ ਲੋਥ ਪਈ ਹੋਈ ਹੈ,
ਜੇ ਪੁਲਿਸ ਨੂੰ ਪਤਾ ਲੱਗ ਗਿਆ ਤੇ ਉਹ ਤੇ ਇਹ ਖੂਨ ਮੇਰਾ ਜੁਮੇ ਪੈ ਜੂਗਾ, ਮੇਰੇ ਜੁਮੇ ਪੈ ਜੂਗਾ। ਉਹ ਭੱਜਿਆ ਭੱਜਿਆ ਗਿਆ ਮੂਸਣ ਦੇ ਕੋਲ, ਕਹਿਣ ਲੱਗਾ ਮੂਸਣ ਮੇਰੇ ਘਰ ਪਈ ਆ ਲੋਤ, ਤੇ ਉਹ ਤੂੰ ਕਿਤੇ ਬਾਹਰ ਸੁੱਟਿਆ ਤੇ ਮੈਂ ਤੈਨੂੰ 500 ਰੁਪਈਆ ਦੇਵਾਂਗਾ। ਹੁਣ ਸੁਮਣ ਆਪਣੇ ਮੂਸਣ ਕੀ ਭਾਰੇ। ਹੁਣ ਜਾ ਕੇ ਲੋਤ ਚੁੱਕ ਲਿਆਂਦੀ ਤੇ ਲਿਆ ਕੇ ਮੰਜੇ ਤੇ ਪਾ ਕੇ ਨਾਲ ਸਿਰ ਜੋੜ ਦਿੱਤਾ ਤੇ ਕਹਿਣ ਲੱਗਾ ਹੁਣ ਤੇ ਦਿਨ ਚੜ ਗਿਆ ਤੇ ਮੈਂ ਰਾਤ ਨੂੰ ਹਨੇਰੇ ਸਵੇਰੇ ਕਿਤੇ ਬਾਹਰ ਸੁੱਟ ਆਵਾਂਗਾ, ਹੁਣ ਦਿਨ ਚੜ ਗਿਆ। ਲਿਆ ਕੇ ਮੰਜੇ ਤੇ ਪਾ ਕੇ ਤੇ ਨਾਲ ਸਿਰ ਜੋੜ ਕੇ ਉੱਤੇ ਚਾਦਰ ਪਾ ਦਿੱਤੀ। ਜਦੋਂ ਪ੍ਰਸ਼ਾਦ ਪਾਣੀ ਤਿਆਰ ਹੋ ਗਿਆ ਤੇ ਲਿਆ ਕੇ ਘਰ ਰੱਖ ਕੇ ਕੱਪੜੇ ਵਿਛਾ ਕੇ ਉਦੋਂ ਬਹਿ ਕੇ ਪ੍ਰਸ਼ਾਦਾ ਛਕਦੇ ਸੀ, ਹੁਣ ਤੇ ਮੇਚਾਂ ਤੇ ਛਕਦੇ ਹਨ। ਉਦੋਂ ਰਿਵਾਜ ਸੀਗਾ ਕੱਪੜੇ ਵਿਛਾ ਕੇ ਤੇ ਪੁੰਜੇ ਪਗਨ ਪੰਗਤਾਂ ਲਾ ਕੇ ਤੇ ਫੇਰ ਪ੍ਰਸ਼ਾਦ ਛਕਿਆ ਕਰਦੇ ਸੀਗੇ। ਫਿਰ ਜਾ ਕੇ ਹੁਣ ਕੱਪੜੇ ਵਿਛਾ ਕੇ ਗੁਰੂ ਸਾਹਿਬ ਨੂੰ ਲਿਆਂਦਾ। 250 ਨਾਲ ਸੰਗਤ ਹੁੰਦੀ ਸੀ ਪ੍ਰਸ਼ਾਦ ਛਕਣ ਵੇਲੇ। ਜਦੋਂ ਸਾਰੇ ਆ ਕੇ ਬਹਿ ਗਿਆ ਸੱਜ ਗਿਆ ਤੇ ਗੁਰੂ ਸਾਹਿਬ ਕਹਿਣਗੇ ਮੂਸਣ ਮੂਸਣ ਆਪਣੇ ਪੁੱਤਰ ਨੂੰ ਵੀ ਸੱਦ ਤੇ ਸੇਵਾ ਕਰੇ, ਘਰ ਸੰਗਤ ਆਈ ਹੋਈ ਹੈ ਤੇ ਸੇਵਾ ਕਰੇ, ਪ੍ਰਸ਼ਾਦ ਪਾਣੀ ਛਕਾਵੇ। ਤੇ ਮੂਸਣ ਨੇ ਸੰਕੋਚ ਕੀਤਾ, ਕਹਿਣ ਲੱਗਾ ਸੱਚੇ ਪਾਤਸ਼ਾਹ ਕਿਤੇ ਬਾਹਰ ਗਿਆ ਹੋਇਆ, ਕੋਈ ਨੀ ਤੁਸੀਂ ਪ੍ਰਸ਼ਾਦ ਪਾਣੀ ਛਕਣਾ। ਮੂਸਣ ਨੇ ਸੋਚਿਆ ਜੇ ਦੱਸ ਦਿੱਤਾ ਉਹ ਕਿਤੇ ਹੋ ਸਕਦਾ ਕਿਤੇ ਗੁਰੂ ਸਾਹਿਬ ਨਿਰਾਸ਼ ਹੋ ਕੇ ਪ੍ਰਸ਼ਾਦਾ ਪਾਣੀ ਨਾ ਛਕਣ। ਹੁਣ ਸੰਕੋਚ ਕੀਤਾ, ਕਹਿਣ ਲੱਗਾ ਜੀ ਕਿਤੇ ਬਾਹਰ ਗਿਆ ਹੋਇਆ ਤੇ ਤੁਸੀਂ ਪ੍ਰਸ਼ਾਦ ਪਾਣੀ ਛਕਣਾ। ਗੁਰੂ ਸਾਹਿਬ ਕਹਿਣਗੇ ਮੂਸਣ ਸੰਗਤਾਂ ਘਰ ਆਈਆਂ ਹੋਈਆਂ, ਮਸਾਂ ਸੇਵਾ ਦਾ ਮੌਕਾ ਮਿਲਿਆ ਹੈ ਤੇ ਭਾਗਾਂ ਨਾਲ ਸੇਵਾ ਮਿਲੀ ਹੈ, ਤੂੰ ਉਹਨੂੰ ਬਾਜ ਮਾਰ ਆ ਕੇ ਪ੍ਰਸ਼ਾਦ ਪਾਣੀ ਛਕਾਵੇ। ਫੇਰ ਵੀ ਮੂਸਣ ਨੇ ਸੰਕੋਚ ਕੀਤਾ, ਕਹਿਣ ਲੱਗਾ ਜੀ ਕਿਤੇ ਬਾਹਰ ਗਿਆ ਹੋਇਆ, ਕੋਈ ਨੀ ਤੁਸੀਂ ਪ੍ਰਸ਼ਾਦ ਪਾਣੀ ਛਕਣਾ। ਫੇਰ ਗੁਰੂ ਸਾਹਿਬ ਕਹਿਣ ਲੱਗੇ ਮੂਸਣ ਤੂੰ ਉਹਨੂੰ ਸੱਦ, ਭਾਗਾਂ ਨਾਲ ਸੇਵਾ ਦਾ ਸਮਾਂ ਮਿਲਿਆ, ਆ ਕੇ ਸੇਵਾ ਕਰੇ, ਪ੍ਰਸ਼ਾਦ ਪਾਣੀ ਛਕਾਵੇ। ਫੇਰ ਮੂਸਣ ਕਹਿਣ ਲੱਗਾ ਸੱਚੇ ਪਾਤਸ਼ਾਹ ਜਿੱਥੇ ਉਹ ਗਿਆ ਹੋਇਆ ਉੱਥੇ ਮੇਰੀ ਆਵਾਜ਼ ਨਹੀਂ ਪਹੁੰਚਦੀ, ਆਪ ਸੱਦ ਲਓ ਤੇ ਭਾਵੇਂ ਆ ਜਾਵੇ। ਫੇਰ ਗੁਰੂ ਸਾਹਿਬ ਨੇ ਆਵਾਜ਼ ਮਾਰੀ, ਉਹ ਸਾਹਮਣ ਆ ਕੇ ਪ੍ਰਸ਼ਾਦ ਪਾਣੀ ਛਕਾ, ਸੰਗਤਾਂ ਘਰ ਆਈਆਂ ਬੈਠੀਆਂ, ਭਾਗਾਂ ਨਾਲ ਸਮਾਂ ਮਿਲਿਆ, ਆ ਕੇ ਪ੍ਰਸ਼ਾਦ ਪਾਣੀ ਛਕਾ। ਫੇਰ ਅੰਦਰੋਂ ਆਵਾਜ਼ ਆਈ ਤੇ ਆ ਕੇ ਸਾਹਮਣੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਮੱਥਾ ਟੇਕ ਕੇ ਤੇ ਫਿਰ ਪ੍ਰਸ਼ਾਦ ਪਾਣੀ ਵਰਤਾਇਆ ਤੇ ਸੰਗਤਾਂ ਦੀਆਂ ਖੁਸ਼ੀਆਂ ਨਹੀਂ ਹਨ। ਜਿੱਥੇ ਗੁਰੂ ਸਾਹਿਬ ਨੇ ਆਪ ਬਾਣੀ ਉਚਾਰਨ ਕੀਤੀ ਹਨ ਕਿ ਸਤਿਗੁਰ ਮੇਰਾ ਸਫਰ ਦਪਾਲੇ, ਸਤਿਗੁਰ ਮੇਰਾ ਮਾਰ ਜੀਵਾਲੇ, ਉਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸੀਗੇ, ਉਹ ਮਾਰਨ ਦੀ ਵੀ ਸਮਰੱਥਾ ਰੱਖਦੇ ਸੀ ਤੇ ਨਾਲ ਮਾਰ ਕੇ ਜਵਾਲਣ ਦੀ ਵੀ ਸਮਰੱਥਾ ਰੱਖਦੇ ਸੀ। ਪੰਜਵੇਂ ਪਾਤਸ਼ਾਹ ਨੇ ਆਪਣੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਵਾਤਾਵਰਨ ਦੇ ਵਿੱਚ ਲਿਆ ਕੇ ਘਟਾ ਕੇ ਤੇ ਸਫਲੀ ਕਰਕੇ ਦਿਖਾ ਕੇ ਪੂਰਨੇ ਪਾ ਕੇ ਦਿਖਾਏ, ਇਸ ਵਾਸਤੇ ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਦੀ ਸੇਵਾ ਕਰ ਲਈ ਹੈ ਤੇ ਸੰਗਤਾਂ ਦੀ ਸੇਵਾ ਕਰ ਲਈ ਹੈ, ਗੁਰੂ ਸਾਹਿਬ ਨੇ ਉਹਨਾਂ ਦਾ ਗੁਰਬਾਣੀ ਦੇ ਵਿੱਚ ਨਾਂ ਚੜਾ ਦਿੱਤਾ। ਉੱਥੇ ਗੁਰੂ ਸਾਹਿਬ ਨੇ ਸਾਹਮਣ ਨੂੰ ਤੇ ਮੂਸਣ ਨੂੰ ਦੋਵਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ, ਦੁਨੀਆਂ ਤੇ ਆਇਆ ਸਫਲਾ ਹੋ ਗਿਆ, ਦੋਵਾਂ ਦਾ ਗੁਰਬਾਣੀ ਦੇ ਵਿੱਚ ਨਾਂ ਚੜ ਗਿਆ।

ਸਾਹਿਬ ਦੀ ਸੇਵਾ ਕਰਕੇ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਕੇ, ਨਾਲੇ ਤੇ ਸਾਹਮਣ ਮੂਸਣ ਸਦਾ ਵਾਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਪੰਜਵੇਂ ਪਾਤਸ਼ਾਹ ਦੇ ਨਾਲੇ ਉਹਨਾਂ ਦੇ ਚਰਨਾਂ ਵਿੱਚ ਸੁੱਖ ਭੋਗਦੇ ਆ। ਇਹ ਹੈ ਮਨੁੱਚਾ ਜਨਮ ਦਾ ਲਾਭ। ਬਗੈਰ ਭਾਗਾਂ ਤੋਂ ਗੁਰੂ ਘਰ ਦੀ ਸੇਵਾ ਵੀ ਨਹੀਂ ਹੁੰਦੀ। ਇਸ ਵਾਸਤੇ ਭਾਗਾਂ ਦੇ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ। ਸੇਵਾ ਵੀ ਉਹੋ ਹੀ ਕਰ ਸਕਦਾ ਹੈ ਜਿਹਦੇ ਪੂਰਵਲੇ ਕਰਮ ਚੰਗੇ ਕੀਤੇ ਹੋਣ, ਉਹਨਾਂ ਨੂੰ ਗੁਰੂ ਸਾਹਿਬ ਦੀ ਸੇਵਾ ਮਿਲਦੀ ਹੈ। ਐਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਆਪਣੀ ਮੌਜੂਦਗੀ ਦੇ ਵਿੱਚ ਕਸਬੱਟੀਆਂ ਲਾ ਕੇ ਪਰਖ ਕਰਕੇ ਤੇ ਫਿਰ ਨਾਲੇ ਉਹਨਾਂ ਦਾ ਗੁਰਬਾਣੀ ਚ ਨਾਂ ਚੜਾ ਦਿੱਤਾ, ਨਾਲੇ ਉਹਨਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ, ਦੁਨੀਆਂ ਤੇ ਆਇਆ ਸਫਲਾ ਹੋ ਗਿਆ। ਇਹ ਹੈ ਮਨੁੱਚਾ ਜਨਮ ਦਾ ਲਾਭ। ਸਹੀ ਦਾਸ ਦੇ ਇਹੋ ਹੀ ਬੇਨਤੀ ਕਰੇਗਾ, ਨਾਲ ਸਾਡੇ ਕਿਹੜੀ ਵਸਤੂ ਜਾਂਦੀ ਹੈ? ਨਾ ਕੁਛ ਨਾਲ ਲੈ ਕੇ ਆਏ ਹੈ ਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਮਨੁੱਚਾ ਜਨਮ ਦਾ ਇਹੋ ਹੀ ਲਾਭ ਹੈ। ਜਿੰਨਾ ਵੀ ਇਹ ਜ਼ਿੰਦਗੀ ਦੇ ਵਿੱਚ ਸੇਵਾ ਸਿਮਰਨ ਭਜਨ ਪਾਠ ਪੁੰਨ ਦਾਨ ਕਰ ਲਵੇਗਾ ਨਾ, ਇਹ ਵਸਤੂ ਤੁਹਾਡੇ ਨਾਲ ਜਾਣੀ ਹੈ। ਨਾ ਕੁਛ ਨਾਲ ਲੈ ਕੇ ਆਏ ਹੈ ਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਇਹੋ ਹੀ ਮਨੁੱਚਾ ਜਨਮ ਦਾ ਲਾਭ ਹੈ। ਆਪਣੀ ਮੌਜੂਦਗੀ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤਾ ਕਹੀਏ ਬਹੁਤਾ ਹੋਏ, ਜੇ ਕੋਈ ਬਹੁਤਾ ਕਰੇਗਾ ਤੇ ਬਹੁਤਾ ਫਲ ਮਿਲੇਗਾ, ਥੋੜਾ ਕਰੇਗਾ ਤੇ ਥੋੜਾ ਫਲ ਮਿਲੇਗਾ। ਆਪੇ ਬੀਜ ਆਪੇ ਹੀ ਕਹੇ। ਇਹੋ ਹੀ ਮਨੁੱਚਾ ਜਨਮ ਦਾ ਲਾਭ ਹੈ। ਜਿਹਨਾਂ ਨੇ ਸਫਲਾ ਕਰਨਾ, ਜਿਹਨਾਂ ਨੂੰ ਹੀਰੇ ਲਾਲਾਂ ਦੀ ਕੀਮਤ ਦਾ ਪਤਾ ਹੈ, ਉਹ ਤੇ ਕਦੀ ਵੀ ਕੌਡੀਆਂ ਦੇ ਭਾਗ ਵਾ ਕੇ ਨਹੀਂ ਜਾਣਗੇ, ਤੇ ਜਿਹਨਾਂ ਨੂੰ ਹੀਰੇ ਲਾਲਾਂ ਦੀ ਕੀਮਤ ਦਾ ਨਹੀਂ ਪਤਾ, ਉਹ ਛੱਤੀ ਪਦਾਰਥ ਛੱਕ ਤੇ ਗੰਦੀਆਂ ਮੰਦੀਆਂ ਚੀਜ਼ਾਂ ਵਰਤ ਕੇ ਹੀਰੇ ਵਰਗਾ ਮਨੁੱਚਾ ਜਨਮ ਨਿਸਫਲ ਗਵਾ ਕੇ ਚਲੇ ਜਾਂਦੇ। ਮੁੜ ਕੇ ਪਤਾ ਨਹੀਂ ਮਨੁੱਚਾ ਜਨਮ ਦੀ ਵਾਰੀ ਆਵੇ ਆਵੇ ਨਾ ਹੀ ਆਵੇ। ਤਾਂ ਹੀ ਨਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਣੀ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੇਈ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ। ਦੁਰਲਭ ਦੇਹ ਪਾਈ ਵੱਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਨਾ ਜਾਏ ਜਿਨਾ ਵਿਸਰਤ ਰਾਮ, ਨਾਮ ਬਹੁਨ ਜੀਵਨ ਕੌਣੇ ਕੰਮ। ਕਿੰਨੀਆਂ ਗੁਰੂ ਸਾਹਿਬ ਨੇ ਲਾਂਤਾਂ ਪਾਈਆਂ ਭਲਿਆ ਲੋਕ, ਇੰਨੀ ਵਡਿਆਈ ਦਿੱਤੀ ਆ ਗੁਰੂ ਸਾਹਿਬ ਨੇ ਮਨੁੱਚਾ ਜਨਮ ਨੂੰ। ਇਹੋ ਹੀ ਮਨੁੱਚਾ ਜਨਮ ਹੈ ਕਿ ਜਿਹੜਾ ਵੱਡੇ ਤੋਂ ਵੱਡਾ ਮਰਾਤਬਾ ਪਾ ਸਕਦਾ, ਆਪ ਵੀ ਤਰ ਸਕਦਾ, ਆਪਣੀਆਂ ਇੱਕੀਆਂ ਕੁਲਾਂ ਦਾ ਵੀ ਉਧਾਰ ਕਰ ਸਕਦਾ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੇ ਸੰਗ ਤਰੇ ਸੰਸਾਰ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ ਦਰਗੇ ਪਾਵੇ ਮਾਨ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗੇ ਮਾਨ। ਜਿਹੜਾ ਵੀ ਇਹ ਗੁਣ ਧਾਰਨ ਕਰ ਲਵੇਗਾ, ਇੱਥੇ ਵੀ ਉਹਦੀ ਸੋਭਾ ਹੋਵੇਗੀ ਤੇ ਦਰਗਾਹ ਚ ਵੀ ਗਿਆਨ ਦੇ ਹਾਰ ਪੈਣਗੇ। ਇਹ ਹੈ ਮਨੁੱਚਾ ਜਨਮ ਦਾ ਲਾਭ। ਇਸੇ ਤਰ੍ਹਾਂ

ਸੇਵਾ ਕੀਤੀ ਸੀ ਭਾਈ ਬਹਿਲੋ ਨੇ ਵੀ, ਉਹਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ ਦਿੱਤੀ ਸੀ। ਭਾਈ ਮੰਝ ਨੇ ਸੇਵਾ ਕੀਤੀ ਸੀ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ ਦਿੱਤੀ ਸੀ। ਇਸੇ ਤਰ੍ਹਾਂ ਬਾਬਾ ਸੰਗ ਹੋਇਆ, ਹੁਣ ਵੀ ਪੰਜਵੇਂ ਪਾਤਸ਼ਾਹ ਵੇਲੇ ਗੁਰੂ ਘਰ ਦੀ ਸੇਵਾ ਕੀਤੀ ਸੀ, ਪੰਜਵੇਂ ਪਾਤਸ਼ਾਹ ਦੀ ਮੌਜੂਦਗੀ ਦੇ ਵਿੱਚ ਪਰ ਸੇਵਾ ਕਰਕੇ ਤੇ ਉਹ ਵੀ ਪਾਸ ਹੋ ਗਿਆ ਗੁਰੂ ਸਾਹਿਬ ਨੂੰ ਖੁਸ਼ ਕਰਕੇ, ਤੇ ਗੁਰੂ ਸਾਹਿਬ ਕੋਲੋਂ ਮੰਜੀ ਪ੍ਰਾਪਤ ਕਰ ਲਈ। ਜੇ ਘਰੇ ਹੀ ਬੈਠਾ ਰਹਿੰਦਾ, ਨਾ ਜਾ ਕੇ ਸੇਵਾ ਕਰਦਾ, ਅੱਜ ਕਿਹਨੂੰ ਉਹਦਾ ਨਾਮ ਲੈਣਾ ਸੀ ਬਾਬਾ ਸੰਗ ਦਾ? ਇਹ ਹੈ ਉੱਚਾ ਜਨਮ ਦਾ ਲਾਭ। ਬਾਬਾ ਜੀ ਇੱਥੇ ਵਿਚਾਰ ਕਰਦੇ ਸੀ, ਭਾਈ ਘਰ ਬੈਠਿਆਂ ਕਰਮ ਨਹੀਂ ਬਣਦੇ, ਕਰਮ ਬਣਾਉਣੇ ਪੈਂਦੇ ਆ। ਜਿਨ੍ਹਾਂ ਨੇ ਕਰਮ ਬਣਾ ਲਏ ਆ, ਸੇਵਾ ਕਰ ਲਈ ਹੈ ਗੁਰੂ ਘਰ ਦੀ, ਲੋਕ ਤੇ ਪਰਲੋਕ ਸਵਾਰ ਲਿਆ, ਦੁਨੀਆਂ ਤੇ ਆਇਆ ਸਫਲਾ ਹੋ ਗਿਆ। ਤੀਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਜਾ ਕੇ ਗੁਰੂ ਧਾਰਨ ਕੀਤਾ। ਗੁਰੂ ਧਾਰਨ ਕਰਕੇ ਸਿੱਖ ਬਣ ਕੇ, ਸੇਵਾਦਾਰ ਬਣ ਕੇ, ਸੇਵਾ ਕਰਕੇ ਕਸਵੱਟੀਆਂ ਲਾ ਕੇ ਪਾਸ ਹੋ ਕੇ ਉਹ ਦਾਤਾਂ ਪ੍ਰਾਪਤ ਕਰ ਲਈਆਂ ਆਪਣੇ ਗੁਰੂ ਦੇ ਕੋਲੋਂ, ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ। ਇਹ ਕਿੱਥੋਂ ਬਣੇ ਸੀਗੇ? ਹੁਣ ਸੇਵਾ ਕਰਾਉਣ ਵਾਲਾ ਤੇ ਹੋਵੇ 36 ਸਾਲ ਦਾ, ਤੇ ਸੇਵਾ ਕਰਨ ਵਾਲਾ ਹੋਵੇ 72 ਸਾਲ ਦਾ। ਦੇਖੋ ਕਿਵੇਂ ਨਿਰੰਕਾਰ ਢੋ ਬਣਾਉਂਦਾ। ਸੇਵਾ ਕਰਨ ਵਾਲਾ ਤੇ ਹੋਵੇ 72 ਸਾਲ ਦਾ, ਤੇ ਸੇਵਾ ਕਰਾਉਣ ਵਾਲਾ ਹੋਵੇ 36 ਸਾਲ ਦਾ। ਧੰਨ ਗੁਰੂ ਅੰਗਦ ਸਾਹਿਬ ਨੇ 12 ਸਾਲ 6 ਮਹੀਨੇ 14 ਦਿਨ ਗੁਰਿਆਈ ਕੀਤੀ ਹੈ ਧੰਨ ਗੁਰੂ ਅੰਗਦ ਸਾਹਿਬ ਨੇ, ਤੇ ਤੀਸਰੇ ਪਾਤਸ਼ਾਹ ਨੇ 12 ਸਾਲ ਉਹਨਾਂ ਦੀ ਸੇਵਾ ਕੀਤੀ ਹੈ। 84 ਸਾਲ ਦੀ ਉਮਰ ਦੇ ਹੋ ਗਏ ਸੀਗੇ ਜਿਸ ਵੇਲੇ ਗੁਰੂ ਅੰਗਦ ਸਾਹਿਬ ਨੇ ਆਪਣੇ ਬਾੜੀ ਜੋਤ ਉਹਨਾਂ ਦੇ ਵਿੱਚ ਰੱਖ ਕੇ ਤੇ ਮੱਥਾ ਟੇਕ ਕੇ ਜਿਹੜੀ ਦਾਤ ਲਈ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ, ਉਹ ਅੱਜ ਗੁਰੂ ਅੰਗਦ ਸਾਹਿਬ ਤੀਸਰੇ ਪਾਤਸ਼ਾਹ ਜੇ ਦਾਤ ਦੇ ਕੇ ਤੇ ਗੁਰੂ ਥਾਪ ਕੇ ਪੂਜਨੀਕ ਬਣਾ ਕੇ ਗੁਰਿਆਈ ਦੇ ਕੇ ਤੇ ਅੱਜ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਖਿਰਦ ਗੋਂਦਵਾਲ ਸਾਹਿਬ ਨੂੰ ਤੋਰ ਦਿੱਤਾ ਕਿ ਇੱਥੇ ਤੁਹਾਡੇ ਨਾਲ ਦਾਤੂ ਹੋਰੀ ਈਰਖਾ ਕਰਨਗੇ, ਤੁਸੀਂ ਜਾ ਕੇ ਗੋਂਦਵਾਲ ਸਾਹਿਬ ਰਹਿਸ਼ ਕਰੋ ਤੇ ਨਾਲੇ ਨਵਾਂ ਸ਼ਹਿਰ ਵਸਾਓ। ਇਹ ਕਿੱਥੋਂ ਦਾਤਾਂ ਪ੍ਰਾਪਤ ਕੀਤੀਆਂ? ਇਹ 12 ਸਾਲ ਦੀ ਗਾਗਰ ਹੋ ਕੇ ਮੁਰਸ਼ਦ ਦੀ ਸੇਵਾ ਕਰਕੇ, ਤੇ ਮੁਰਸ਼ਦ ਨੇ ਫਰਕ ਤੇ ਨਹੀਂ ਰੱਖਿਆ, ਜਿਹੋ ਜਿਹੇ ਆਪ ਸੀਗੇ ਉਹੋ ਜਿਹੇ ਕਾਜੂਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਆਪਣਾ ਸਰੂਪ ਬਣਾ ਕੇ ਛੱਡ ਕੇ ਗਏ। ਇੱਕ ਮੌਜੂਦਗੀ ਦੇ ਵਿੱਚ ਦੋ ਗੁਰੂ ਨਹੀਂ ਰਹੇ। ਜਿੰਨਾ ਚਿਰ ਪਹਿਲਾ ਗੁਰੂ ਰਿਹਾ ਗੁਰੂ ਅੰਗਦ ਸਾਹਿਬ, ਉਸ ਟਾਈਮ ਤੇ ਨਾ ਤੇ ਗੁਰੂ ਅਮਰਦਾਸ ਗੁਰੂ ਹੀ ਖਵਾ ਸਕਿਆ ਤੇ ਨਾ ਹੀ ਮੱਥੇ ਟਿਕਾ ਸਕਿਆ ਹੈ, ਨਾ ਹੀ ਲਾਗੇ ਆਸਣ ਲਾ ਕੇ ਬਹਿ ਸਕਿਆ। ਜਿਸ ਦਿਨ ਗੁਰੂ ਨੇ ਦਾਤਾਂ ਬਖਸ਼ ਦਿੱਤੀਆਂ ਹੈ ਤੇ ਨਾਮ ਦਾ ਦੀਵਾ ਜਗਾ ਦਿੱਤਾ, ਨਾਮ ਦਾ ਧਨ ਦੇ ਦਿੱਤਾ ਹੈ, ਉਸ ਤੋਂ ਬਾਅਦ ਫਿਰ ਪਹਿਲੇ ਗੁਰੂ ਸੀ ਜਿਹੜੇ, ਦੋ ਦਿਨ ਬਾਅਦ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਿਆਈ ਦੇ ਕੇ ਗੁਰੂ ਥਾਪ ਕੇ ਪੂਜਨੀਕ ਬਣਾ ਕੇ ਗੋਂਦਵਾਲ ਸਾਹਿਬ ਨੂੰ ਤੋਰ ਕੇ ਦੋ ਦਿਨ ਬਾਅਦ ਫਿਰ ਆਪ ਗੁਰੂ ਅੰਗਦ ਸਾਹਿਬ ਸੱਚਖੰਡ ਨੂੰ ਚਲੇ ਗਏ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਲਾਹੌਰੋਂ ਚੱਲ ਕੇ ਆ ਕੇ ਗੋਂਦਵਾਲ ਸਾਹਿਬ ਤੀਸਰੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੋਏ ਹਾਜ਼ਰ, ਆ ਕੇ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰਕੇ
ਫਿਰ ਬੇਨਤੀ ਕਰਕੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸੇਵਾ ਦੇ ਵਿੱਚ ਲੱਗ ਗਏ। ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਲੱਗ ਗਏ। ਗੁਰੂ ਸਾਹਿਬ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਆਪਣੇ ਸੇਵਕ ਨੂੰ, ਸੇਵਾਦਾਰ ਨੂੰ ਸਾਰੀਆਂ ਦਾਤਾਂ ਬਖਸ਼ ਕਰ ਦਿੱਤੀਆਂ। ਗੁਰੂ ਸਾਹਿਬ ਦੀਆਂ, ਧੰਨ ਗੁਰੂ ਰਾਮਦਾਸ ਦੀਆਂ ਦੁਨਿਆਵੀ ਵੀ ਇੱਛਾ ਉਸੇ ਘਰ ਦੇ ਵਿੱਚੋਂ ਪੂਰੀਆਂ ਹੋ ਗਈਆਂ ਤੇ ਲੋਕ ਤੇ ਪਰਲੋਕ ਦੇ ਮਾਲਕ ਵੀ ਉਸੇ ਘਰ ਦੇ ਵਿੱਚੋਂ ਹੋ ਗਏ। ਜੇ ਹੁਣ ਦੌੜ ਹੀ ਬੈਠੇ ਰਹਿੰਦੇ ਧੰਨ ਗੁਰੂ ਰਾਮਦਾਸ, ਅੱਜ ਕਿਣ ਨਾਮ ਜਪਣਾ ਸੀ ਉਹਨਾਂ ਦਾ। ਇਸ ਵਾਸਤੇ ਕਰਮ ਬਣਾਉਣੇ ਪੈਂਦੇ ਆ। ਆ ਕੇ ਧੰਨ ਗੁਰੂ ਰਾਮਦਾਸ ਨੇ ਗੋਂਦਵਾਲ ਸਾਹਿਬ ਤੀਸਰੇ ਪਾਤਸ਼ਾਹ ਨੂੰ ਗੁਰੂ ਧਾਰਨ ਕੀਤਾ, ਟੋਕਰੀਆਂ ਢੋਈਆਂ ਤੇ ਸਿੱਖ ਬਣ ਕੇ, ਸੇਵਾਦਾਰ ਬਣ ਕੇ, ਸੇਵਾ ਕਰਕੇ ਪਰਖ ਦੇ ਵਿੱਚ ਪਾਸ ਹੋ ਕੇ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਲਿਖਿਆ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੈ ਪਰ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾ ਕੋਮਲ ਹਰ, ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਇਹ ਕੌਣ ਪੂਰੀਆਂ ਕਰ ਸਕਦਾ? ਗੁਰੂ ਤੋਂ ਬਿਨਾਂ ਕੋਈ ਸਾਰੀਆਂ ਇੱਛਾ ਪੂਰੀਆਂ ਨਹੀਂ ਕਰ ਸਕਦਾ। ਤਾਂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਰਸ਼ਨ ਹੋ ਗਏ ਤੇ ਗੁਰੂ ਸਾਹਿਬ ਦੀ ਜੋਤ ਦੇ ਮਿਲਾਪ ਹੋ ਗਿਆ ਤੇ ਗੁਰੂ ਨੇ ਆਪਣੇ ਚਰਨੀ ਲਾ ਲਿਆ, ਫਿਰ ਕਿਹੜੀਆਂ ਦਾਤਾਂ ਨਹੀਂ ਪ੍ਰਾਪਤ ਹੋਈਆਂ ਗੁਰੂ ਦੇ ਕੋਲ? ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪਰਮ ਮੇਲੇ, ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੇ ਸੰਗ ਸਹਾਈ, ਨਰਾਇਣ ਪੁਰਾਨ ਹੰਧਾਰਾ, ਹਮ ਸੰਤ ਜਨਾਰੇ ਨਾਰਾ, ਪਤਿਤ ਪਨੀਤ ਕਰ ਲੀ ਨੇ, ਕਰ ਕਿਰਪਾ ਹਰ ਜੀ ਨੇ, ਪਾਰ ਬ੍ਰਹਮ ਕਰੇ ਸਦ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਏ, ਬੋਹੜ ਨਾ ਜੂਨੀ ਪਾਈਏ, ਜਿਸ ਦੇਵੇ ਪੁਰਖ ਬਧਾਤਾ, ਹਰ ਤਿਨੀ ਜਾਤਾ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਨੀ ਪਾਇਆ। ਪੂਰੇ ਗੁਰੂ ਦੇ ਦਰਸ਼ਨ ਹੋ ਜਾਣ ਤੇ ਪੂਰੇ ਗੁਰੂ ਦਾ ਹੋ ਜਾਵੇ ਮਿਲਾਪ ਤੇ ਪੂਰਾ ਗੁਰੂ ਲਾ ਲਵੇ ਆਪਣੇ ਚਰਨੀ, ਇਹਦੋਂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਹੈ? ਗੁਰੂ ਦੇ ਕੋਲੋਂ ਕਿਹੜੀਆਂ ਦਾਤਾਂ ਪ੍ਰਾਪਤ ਨਹੀਂ ਹੋਈਆਂ? ਦੁਨਿਆਵੀ ਇੱਛਾ ਵੀ ਪੂਰੀਆਂ ਹੋ ਗਈਆਂ ਧੰਨ ਗੁਰੂ ਰਾਮਦਾਸ ਦੀਆਂ, ਤੇ ਲੋਕ ਤੇ ਪਰਲੋਕ ਦੀਆਂ ਵੀ ਖੁਸ਼ੀਆਂ ਪ੍ਰਾਪਤ ਹੋ ਗਈਆਂ। ਇਹ ਕਿੱਥੋਂ ਮਿਲੀਆਂ? ਇਹ ਮਿਲੀਆਂ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ, ਤੀਸਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸੀ ਤੀਸਰੇ ਰੂਪ ਦੇ ਵਿੱਚ, ਉਹਨਾਂ ਕੋਲੋਂ ਵੇਖਾ ਧੰਨ ਗੁਰੂ ਰਾਮਦਾਸ ਸੋਡ ਵੰਸ਼ ਪ੍ਰਗਟ ਹੋਈ ਹੈ। ਧੰਨ ਗੁਰੂ ਰਾਮਦਾਸ ਤੋਂ ਪਹਿਲੀ ਪਾਤਸ਼ਾਹੀ ਬੇਦੀਆਂ ਦੀ ਕੁਲ ਵਿੱਚ ਹੋਏ, ਦੂਸਰੀ ਪਾਤਸ਼ਾਹੀ ਤ੍ਰੇਣਾ ਦੀ ਕੁਲ ਵਿੱਚ ਹੋਏ, ਤੀਸਰੀ ਪਾਤਸ਼ਾਹੀ ਭੱਲਿਆਂ ਦੀ ਕੁਲ ਵਿੱਚ ਹੋਏ ਤੇ ਚੌਥੇ ਪਾਤਸ਼ਾਹ ਸੋਡ ਵੰਸ਼ ਵਿੱਚੋਂ ਪ੍ਰਗਟ ਹੋਇਆ। ਇਹ ਰਾਮ ਚੰਦਰ ਜੀ ਤੋਂ ਆਪਣਾ ਗੋਤਾਂ ਚੱਲੀਆਂ, ਫਿਰ ਆ ਕੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਚੌਥੇ ਪਾਤਸ਼ਾਹੀ ਪ੍ਰਗਟ ਹੋਈਆਂ। ਇੱਥੇ ਆਉਣ ਦਾ ਤੇ ਪਈ ਇਹੋ ਲਾਭ ਹੈ ਜੋ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਨਾ, ਉਹਨਾਂ ਦੇ ਹੁਕਮ ਦੀ ਪਾਲਣਾ ਕਰਾਂਗੇ। ਹੁਕਮ ਕੀ ਆ? ਤਨ ਮਨ ਧਨ ਸਭ ਸੌਂਪ ਕਰਕੇ ਹੁਕਮ ਮੰਨੀਏ ਪਾਈਏ। ਸਾਨੂੰ ਕਈ ਸਵਾਲ ਕਰਦੇ ਹਨ ਭਈ ਸਾਰੀ ਗੁਰਬਾਣੀ ਦਾ ਜਿਹੜਾ ਨਿਚੋੜ ਆ ਨਾ ਉਹ ਹੈਗਾ ਹੁਕਮ। ਹੁਕਮ ਹੀ ਨਾਮ ਆ ਬਸ, ਜਿਸ ਨੇ ਹੁਕਮ ਦੀ ਪਾਲਣਾ ਕਰ ਲਈ ਉਹ ਦੂਸਰੇ ਗੁਰੂ ਨਾਨਕ ਬਣ ਗਏ। ਸਾਕਿਆਂ ਪੁੱਤਰਾਂ ਨੇ ਨਾ ਹੁਕਮ ਮੰਨਿਆ ਤੇ ਨਾ ਗੁਰੂ ਦੀ ਸੇਵਾ ਕੀਤੀ ਆਪਣੇ ਪਿਤਾ ਜੀ ਦੀ, ਉਹ ਦਾਤਾ ਨਾ ਪ੍ਰਾਪਤ ਕਰ ਸਕੇ। ਭਈ ਥੋੜਾ ਬਹੁਤਾ ਰੋਸ ਦੇ ਹੁੰਦਾ ਹੀ ਨਾ, ਹੁਣ ਐਡੀ ਵੱਡੀ ਪਿਤਾ ਦੇ ਕੋਲ ਦਾਤ ਹੋ ਜਾਵੇ ਹੋਵੇ
ਤੇ ਲੈ ਜਾਵੇ ਸੇਵਾਦਾਰ ਸਿੱਖ ਤੇ ਮਨ ਦੇ ਵਿੱਚ ਰੋਸ ਤੇ ਆਉਂਦਾ ਹੀ ਹੈ ਨਾ ਵੀ ਸਾਡੇ ਪਿਤਾ ਦੀ ਦਾਸ ਜੀ ਇੱਕ ਨੌਕਰ ਹੋ ਕੇ ਸੇਵਾਦਾਰ ਹੋ ਕੇ ਦਾਤ ਲੈ ਗਿਆ ਥੋੜਿਆ ਪਤਾ ਮਨ ਦੇ ਵਿੱਚ ਤੇ ਆ ਹੀ ਜਾਂਦੀ ਹੈ ਨਾ ਪਰ ਉਹ ਤੇ ਹੁਣ ਜਾਣੀ ਉੱਥੇ ਸੀ ਜਿਹਨਾਂ ਦੇ ਤੁਰੋਂ ਦਰਗਾਹ ਮੱਥੇ ਦੇ ਲਿਖੀਆਂ ਹੋਈਆਂ ਸੀਗੀਆਂ ਉਵੇਂ ਐਡੀਆਂ ਦਾਤਾਂ ਥੋੜੀਆਂ ਮਿਲ ਜਾਂਦੀਆਂ ਭਾਈ ਲਹਿਣੇ ਜੀ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਕਸਬਟੀਆਂ ਲਾ ਕੇ ਪਾਸ ਹੋ ਕੇ ਪੂਰਨੇ ਪਾ ਕੇ ਇਮਤਿਹਾਨ ਦੇ ਵਿੱਚ ਪਾਸ ਹੋ ਕੇ ਉਹ ਦਾਤਾਂ ਪ੍ਰਾਪਤ ਕਰ ਲਈਆਂ ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ ਸਹੀ ਭਾਈ ਸਮਾਪਤੀ ਕਰਦੇ ਹਾਂ ਕਿਉਂਕਿ ਬਲਦੇਵ ਸੋਨੂ ਪਤਾ ਹੀ ਹੈ ਦਾਤ ਬਾਬਾ ਜੀ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸੇਵਾਦਾਰ ਹੈ ਤਿੰਨ ਸਾਲ ਧੰਨ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਚ ਰਹੇ ਹਨ ਉਦੋਂ ਸੁਖਮਨੀ ਸਾਹਿਬ ਦੇ ਪਾਠ ਕਰੀਦੇ ਸੀਗੇ ਜਾਂ ਫਿਰ ਬਾਬਾ ਜੀ ਦੇ ਵਸਤਰ ਧੋਈਦੇ ਸੀਗੇ ਜਾਂ ਡਾਂਡੀ ਚੱਕੀ ਦੀ ਸੀ ਜਦੋਂ ਕਰੋਲ ਦੇ ਟਿੱਬੇ ਤੇ ਹੁੰਦੇ ਸੀਗੇ ਚਸ਼ਮੇ ਤੇ ਲੈ ਜਾਣਾ ਚਸ਼ਮੇ ਤੋਂ ਫਿਰ ਉੱਤੇ ਲੈ ਜਾਣਾ ਜਾਂ ਫਿਰ ਵੱਡੇ ਬਾਬਾ ਜੀ ਦੇ ਨਾਲ ਤਿੰਨ ਸਾਲ ਰਹੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਬਣ ਗਿਆ ਫਿਰ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਆ ਗਏ ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਦਾਖਲ ਹੋ ਗਏ ਮੁੜ ਕੇ ਉਹਨਾਂ ਨੇ ਨਹੀਂ ਜਾਣ ਦਿੱਤਾ ਘਰ ਨੂੰ ਨਾ ਹੀ ਬਾਬਾ ਜੀ ਨੇ ਆਪਣੇ ਘਰਦਿਆਂ ਦੇ ਨਾਲ ਕੋਈ ਲਿੰਕ ਰੱਖਿਆ ਸੀ ਤੇ ਨਾ ਹੀ ਆਪਣੇ ਸੇਵਾਦਾਰਾਂ ਨੂੰ ਲਿੰਕ ਰੱਖਣ ਦਿੱਤਾ ਮਾਤਾ ਗੁਜ਼ਰ ਗਈ ਤਾਂ ਵੀ ਨਹੀਂ ਜਾਣ ਦਿੱਤਾ ਜੇ ਪਿਤਾ ਗੁਜ਼ਰ ਗਿਆ ਤਾਂ ਵੀ ਨਹੀਂ ਜਾਣ ਦਿੱਤਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸਕਾ ਭਾਈ ਗੁਜ਼ਰ ਗਿਆ ਸੀਗਾ ਪਰ ਬਾਬਾ ਜੀ ਨੇ ਆਪਣੇ ਰਾਗੀਆਂ ਨੂੰ ਭੇਜਿਆ ਤੇ ਨਾ ਹੀ ਆਪ ਗਏ ਨਾ ਸੰਸਕਾਰ ਤੇ ਨਾ ਭੋਗ ਤੇ ਇੰਨਾ ਬਾਬਾ ਜੀ ਨੇ ਘਰਦਿਆਂ ਤੋਂ ਆਪਣੇ ਨਿਰਲੇਪ ਰਹਿ ਇਸ ਵਾਸਤੇ ਉਹਨਾਂ ਨੇ ਜੋ ਮਰਜ਼ਾਦਾ ਚਲਾਈ ਹੈ ਉਹਨਾਂ ਦੇ ਹੁਕਮ ਅਨੁਸਾਰ ਸੰਗਤਾਂ ਦੀ ਸੇਵਾ ਕਰੀ ਜਾਣੇ ਸਾਡੇ ਬਾਬਾ ਜੀ ਨੂੰ ਜਿੰਨਾ ਵੀ ਅਰਸਾ ਮਿਲਿਆ ਉਹਨਾਂ ਨੇ ਰਾਤ ਦਿਨ ਇਹ ਕੀਤਾ ਹੋਇਆ ਸੀਗਾ ਉਹਨਾਂ ਦਾ ਮਤਬਲ ਭਾਵ ਇਹ ਸੀ ਕੋਈ ਨਗੁਰਾ ਨਾ ਰਹਿ ਜਾਵੇ ਆਪਣੇ ਕਥਾ ਕੀਰਤਨ ਸਰਵਣ ਕਰਾ ਕੇ ਉਹਨਾਂ ਦੇ ਮਨਾਂ ਦੀ ਮੈਲ ਲਾ ਕੇ ਪੰਜੇ ਕਕਾਰ ਪਵਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਗਏ ਜੋੜਨ ਨਾਲ ਦਾ ਪੁੰਨ ਨਹੀਂ ਤੇ ਤੋੜਨ ਨਾਲ ਦਾ ਪਾਪ ਨਹੀਂ ਜਿੰਨਾ ਵੀ ਅਰਸਾ ਮਿਲਿਆ ਉਹਨਾਂ ਨੇ ਰਾਤ ਦਿਨ ਕੀਤਾ ਹੋਇਆ ਸੀ ਬੜਾ ਹੀ ਸਫ਼ਰ ਕੀਤਾ ਬਾਬਾ ਜੀ ਦੇ ਨਾਲ ਦਿਨੇ ਕਿਤੇ ਰਾਤ ਕਿਤੇ ਦਿਨੇ ਕਿਤੇ ਰਾਤ ਕਿਤੇ ਕਿੱਥੇ ਕਸ਼ਮੀਰ ਦੇ ਕਿੱਥੇ ਪਟਨਾ ਸਾਹਿਬ ਤੇ ਕਿੱਥੇ ਕਲਕੱਤਾ ਦੇ ਕਿੱਥੇ ਬੰਬਾ ਦੇ ਦਿੱਲੀ ਇੰਨਾ ਪ੍ਰਚਾਰ ਕੀਤਾ ਬਾਬਾ ਜੀ ਨੇ ਜਲੰਧਰ ਇੱਕ ਵਾਰੀ ਗੁਰੂ ਸਾਹਿਬ ਨੇ ਕੋਧਰ ਰੋਡ ਦੇ ਟਾਈਮ ਦਿੱਤਾ ਸੀਗਾ ਇੰਨਾ ਸੰਗਤਾਂ ਦਾ ਇਕੱਠ ਹੁੰਦਾ ਸੀਗਾ ਇੱਕ ਦਿਨ ਬਾਬਾ ਜੀ ਨੇ 1000 ਆਦਮੀ ਨੂੰ ਅੰਮ੍ਰਿਤ ਛਕਵਾਇਆ ਫਿਰ ਚਲੇ ਗਏ ਗੂਨੇ ਸਾਹਿਬ 800 ਨੂੰ ਉੱਥੇ ਛਕਾਇਆ ਹਫ਼ਤੇ ਦੇ ਵਿੱਚ ਫਿਰ ਚਲੇ ਗਏ ਕੰਡੀਲੇ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ ਉੱਥੇ ਹਫ਼ਤਾ ਟਾਈਮ ਲਾਇਆ ਕੰਡੀਲੇ ਬਾਬਾ ਜੀ ਨੇ ਖੇਤਾਂ ਦੇ ਵਿੱਚ ਉੱਥੇ ਫਿਰ 1400 ਨੂੰ ਅੰਮ੍ਰਿਤ ਛਕਾਇਆ ਸੀਗਾ ਤੇ ਜਦੋਂ ਕਲਕੱਤੇ ਜਾਂਦੇ ਸੀਗੇ ਕਲਕੱਤੇ 1000 ਆਦਮੀ ਨੂੰ ਅੰਮ੍ਰਿਤ ਛਕਾਉਂਦੇ ਰਹੇ ਤੇ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਜਾਓ ਨਾ ਅਸੀਂ ਤੁਹਾਡਾ ਸੌਦਾ ਵਕਾ

Well, do you pray? How do you pray? You know, prayer is

ਜੇਰਤ ਲੱਗੇ ਕੱਪੜੇ ਮੁੱਲਾ ਕਹੋ ਮਿਆਓ ਖੁਦਾਈ ਜੇਰਤ ਲੱਗੇ ਕੱਪੜੇ।

بدو ملا کہو نے آؤں خدائی جی بدو سو دھرم کر تھا پو ادھرم کہو

ਸਿਮਰਨ, ਸੇਵਾ, ਕੁਰਬਾਨੀ ਤੇ ਵੀਰਤਾ ਦੀਆਂ ਦਾਤਾਂ ਨਾਲ ਮਾਲਾ ਮਾਲ ਹੋਏ ਆਪਣੇ ਸਿੱਖ ਨੂੰ ਮੇਰੇ ਕਲਗੀਧਰ ਪਾਤਸ਼ਾਹ ਕੁਝ ਹੋਰ ਬਖਸ਼ ਕੇ ਪੂਰਨ ਪੁਰਸ਼ ਬਣਾਉਣਾ ਚਾਹੁੰਦੇ ਸਨ। ਆਪ ਦਾ ਇਹ ਵਿਚਾਰ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਨੂੰ ਕਿਵੇਂ ਦੂਜਿਆਂ ਨਾਲੋਂ ਵੱਖਰਾ ਕੀਤਾ ਜਾਵੇ। ਜਿਸ ਕਮਜ਼ੋਰ ਭਾਈਚਾਰੇ ਚੋਂ ਇਹ ਤੱਤ ਕੱਢਿਆ ਗਿਆ ਸੀ ਕਿਤੇ ਸਮਾਂ ਪਾ ਕੇ ਫਿਰ ਉਸੇ ਵਿੱਚ ਨਾ ਮਿਲ ਜਾਵੇ। ਪੰਜਵੇਂ ਪਾਤਸ਼ਾਹ ਨੇ ਮਰਦ ਨੂੰ ਸ਼ਹਾਦਤ ਦਾ ਜਾਮ ਪੀਣ ਦੀ ਜਾਚ ਸਿਖਾਈ ਸੀ, ਕਿਤੇ ਇਹ ਜਾਚ ਭੁਲਾ ਨਾ ਬੈਠੇ। ਮੀਰੀ ਪੀਰੀ ਦੇ ਮਾਲਕ ਨੇ ਮੀਰੀ ਤੇ ਪੀਰੀ ਇਕੱਠੀਆਂ ਕੀਤੀਆਂ ਸਨ, ਕਿਤੇ ਚਿਰ ਪਾ ਕੇ ਫਿਰ ਵੱਖੋ ਵੱਖ ਨਾ ਹੋ ਜਾਣ। ਆਖਿਰ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸਭ ਕੁਝ ਸਥਿਰ ਰਹਿ ਸਕੇ। ਇਹ ਧਾਰਨਾ ਧਾਰ ਕੇ ਹਜ਼ੂਰ ਨੇ ਸਾਰੀਆਂ ਸੰਗਤਾਂ ਨੂੰ ਇਹ ਹੁਕਮਨਾਮੇ ਭੇਜ ਦਿੱਤੇ ਕਿ ਵਿਸਾਖੀ ਤੇ ਭਾਰੀ ਦੀਵਾਨ ਸਜੇਗਾ, ਜਿਸ ਵਿੱਚ ਦੂਰ ਨੇੜੇ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਣ। 1699 ਦੀ ਵਿਸਾਖੀ ਨੇੜੇ ਆਈ ਤਾਂ ਇੱਕ ਦਿਨ ਪਹਿਲਾਂ ਹੀ ਆਨੰਦਪੁਰ ਸਾਹਿਬ ਵਿੱਚ ਪੰਡਾਲ ਸੰਗਤਾਂ ਨਾਲ ਖਚਾ ਖਚ ਭਰ ਗਿਆ। ਪੰਡਾਲ ਦੇ ਇੱਕ ਪਾਸੇ ਵੱਲ ਕੁਝ ਖਾਸ ਢੰਗ ਦਾ ਤਖ਼ਤ ਬਣਾਇਆ ਗਿਆ। ਤਖ਼ਤ ਦੇ ਪਿਛਲੇ ਪਾਸੇ ਦੋਹਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਸੰਗਤਾਂ ਨੂੰ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰੇ ਹੀ ਲੱਗੀਆਂ ਹੋਈਆਂ ਸਨ ਕਿ ਤੰਬੂ ਦਾ ਪਰਦਾ ਹਿੱਲਿਆ ਤੇ ਮਹਾਰਾਜ ਰਵਾਂ ਰਵੀ ਤਖ਼ਤ ਦੇ ਉੱਤੇ ਆ ਖੜੇ ਹੋ ਗਏ। ਹਜ਼ੂਰ ਦੇ ਬਾਹਰ ਆਉਂਦਿਆਂ ਹੀ ਖੁਸ਼ੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ, ਪਰ ਮਹਾਰਾਜ ਦਾ ਅਨੋਖਾ ਰੂਪ ਵੇਖ ਕੇ ਚਾਰੇ ਪਾਸੇ ਚੁੱਪ ਵਰਤ ਗਈ। ਮਹਾਰਾਜ ਦੇ ਸੱਜੇ ਹੱਥ ਵਿੱਚ ਸ਼੍ਰੀ ਸਾਹਿਬ ਚਮਕ ਰਹੀ ਸੀ ਅਤੇ ਹਵਾ ਵਿੱਚ ਜ਼ਰਾ ਜ਼ਰਾ ਕੰਬਦੀ ਤਲਵਾਰ ਵੱਲ ਵੇਖ ਕੇ ਹਜ਼ਾਰਾਂ ਦਿਲ ਕੰਬ ਰਹੇ ਸਨ। ਅੰਤ ਮਹਾਰਾਜ ਨੇ ਬੜੀ ਗਰਜਵੀਂ ਆਵਾਜ਼ ਵਿੱਚ ਕੁਝ ਕਿਹਾ। ਉਹ ਜੋਸ਼ ਭਰੇ ਬੋਲ ਜੋ ਮਹਾਰਾਜ ਸੰਗਤਾਂ ਨੂੰ ਕਹਿ ਰਹੇ ਹਨ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪਦੀ ਸੇਵਾ ਵਿੱਚ ਹੈ।

ਹਜ਼ੂਰ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਮੇਰੀ ਤਲਵਾਰ ਅੱਜ ਕਿਸੇ ਸਿੱਖ ਦੇ ਲਹੂ ਦੀ ਪਿਆਸੀ ਹੈ। ਹੈ ਕੋਈ ਗੁਰੂ ਦਾ ਸੱਚਾ ਸਿੱਖ ਜੋ ਆਪਣਾ ਸੀਸ ਭੇਟਾ ਕਰ ਸਕਦਾ ਹੋਵੇ? ਸੀਸ ਭੇਟਾ? ਮਹਾਰਾਜ ਦੀ ਅਨੋਖੀ ਮੰਗ ਸੁਣ ਕੇ ਸੰਗਤਾਂ ਦੀ ਹੈਰਾਨੀ ਭੈ ਵਿੱਚ ਬਦਲ ਗਈ। ਪੰਡਾਲ ਵਿੱਚ ਖਾਮੋਸ਼ੀ ਛਾ ਗਈ, ਕਿਉਂਕਿ ਲੋਕੀ ਤਾਂ ਗੁਰੂ ਦਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੇ ਗੱਫੇ ਛਕਣ ਵਾਸਤੇ ਆਏ ਸਨ। ਇਹ ਸੁਣ ਕੇ ਸਭ ਦੀਆਂ ਨੀਵੀਆਂ ਪੈ ਗਈਆਂ। ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਸਿਰ ਦੇਣ ਵਾਸਤੇ ਕੋਈ ਵੀ ਸੁਰਮਾ ਨਾ ਉੱਠਿਆ। ਮਹਾਰਾਜ ਨੇ ਸਟੇਜ ਤੇ ਜ਼ੋਰ ਦੀ ਪੈਰ ਮਾਰ ਕੇ ਪਹਿਲਾਂ ਨਾਲੋਂ ਵੀ ਗਰਜਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਇੱਕ ਪਾਸੇ ਤਾਂ ਸੰਗਤਾਂ ਭੈ ਭੀਤ ਹੋਈਆਂ ਬੈਠੀਆਂ ਹਨ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਲਾਲ ਵਿੱਚ ਖੜੇ ਹਨ। ਇਸ ਅਨੋਖੇ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੋ ਸਹਿਬੀਆਂ ਬੀਬੀਆਂ ਦਾ ਢਾਡੀ ਜਥਾ ਹੈ।

ਇਹ ਇੱਕ ਅਨੋਖੀ ਤੇ ਡਰਾਉਣੀ ਮੰਗ ਸੀ ਜਿਸ ਨੂੰ ਸੁਣ ਕੇ ਸਾਰੀ ਸੰਗਤ ਵਿੱਚ ਡਰ ਛਾ ਗਿਆ। ਕਈਆਂ ਨੇ ਪੱਜ ਬਹਾਨੇ ਖਿਸਕਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਰਧਾਲੂ ਸਿੱਖ ਮੌਤ ਦੀ ਦਾਤੀ ਤਲਵਾਰ ਨੂੰ ਗਲੇ ਲਾਉਣ ਵਾਸਤੇ ਸੰਗਤ ਵਿੱਚੋਂ ਨਿਤਰ ਹੀ ਪਿਆ। ਇਹ ਸੀ ਲਾਹੌਰ ਦੇ ਰਹਿਣ ਵਾਲਾ 30 ਕੁ ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਹੋਇਆ ਸਿੱਖ ਭਾਈ ਦਇਆ ਰਾਮ। ਭਾਈ ਦਇਆ ਰਾਮ ਹਜ਼ੂਰ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਮਹਾਰਾਜ ਲਓ ਮੇਰਾ ਸਿਰ ਆਪਦੇ ਚਰਨਾਂ ਵਿੱਚ ਹਾਜ਼ਰ ਹੈ। ਭਾਈ ਦਇਆ ਰਾਮ ਜੀ ਜਿਸ ਤਰ੍ਹਾਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਹਨ, ਉਹਨਾਂ ਬੋਲਾਂ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੈ ਇੰਜ

ਆਰਣਮੇਦ ਹਥਿਆਰ ਬੌਖਲਾ ਅਗਨ ਤਪਤਾ ਪਾਂਡਾ ਭਾਵ ਅੰਮ੍ਰਿਤ ਦਿੱਤਦਾਰ ਘੜੀਏ ਸ਼ਬਦ ਸੱਚੀ ਟਕਦਾ ਜਿਨ ਕੋ ਨਜ਼ਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗੀ ਹੋਵੇ ਜੋਗਵੈ, ਭੋਗੀ ਹੋਵੇ ਖਾਏ, ਤਪਿਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ, ਤੇਰਾ ਸਦੜਾ ਸੁਨੀਚੈ ਪਾਈ, ਜੇ ਕੋ ਬਹੇ ਹਲਾਏ। ਅੰਮ੍ਰਿਤ ਵੇਲਾ, ਤਾਰੇ ਚੜੇ ਹੋਏ, ਚੰਦਰਮੇ ਦੀ ਮਿੱਠੀ ਮਿੱਠੀ ਚਾਂਦਨੀ ਸਾਰੇ ਸੰਸਾਰ ਤੇ ਫੈਲੀ ਹੋਈ, ਠੰਡੀ ਮਿੱਠੀ ਹਵਾ ਵਗ ਰਹੀ, ਐਸੇ ਸਮੇਂ ਪੇਨੀ ਰਹਿਣ ਨੜੀਏ, ਚਮਕਣ ਤਾਰੇ, ਜਾਗੇ ਸੰਤ ਜਨਾ, ਮੇਰੇ ਰਾਮ ਪਿਆਰੇ, ਪ੍ਰਭੂ ਦੇ ਪਿਆਰੇ। ਉੱਚੇ ਮੰਡਲਾਂ ਵਿੱਚ ਉਡਾਰੀਆਂ ਮਾਰਦੇ ਹਨ, ਸੁਰਤੀ ਕਰਕੇ ਸਿਮਰਨ ਦੁਆਰਾ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ, ਕਿਉਂਕਿ ਪ੍ਰਭੂ ਵਰਗਾ ਹੋਰ ਕੋਈ ਵੱਡਾ ਨਹੀਂ, ਵੱਡਾ ਮੇਰਾ ਗੋਬਿੰਦ। ਉਹ ਗੋਬਿੰਦ ਬਹੁਤ ਵੱਡਾ ਹੈ, ਇਸੇ ਵਾਸਤੇ ਆਖਿਆ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਉਸ ਤੋਂ ਬਲਿਹਾਰ। ਬਲਿਹਾਰ ਇਸ ਵਾਸਤੇ ਕਿਉਂਕਿ ਉਹਦੇ ਵਰਗਾ ਹੋਰ ਕੋਈ ਨਹੀਂ, ਇਸੇ ਵਾਸਤੇ ਕਿਹਾ, ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਉਹਦੇ ਵਰਗਾ ਹੋਰ ਕੋਈ ਨਹੀਂ, ਇਸੇ ਵਾਸਤੇ ਉਸ ਨੂੰ ਮਿਲਣ ਦੀ ਚਾਹ ਹੈ। ਤੇ ਬੇਨਤੀ ਕੀਤੀ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਹੀਂ ਮਾਣੀ, ਤੂੰ ਮਿਲ, ਕਿਉਂਕਿ ਤੇਰੇ ਬਗੈਰ ਮੇਰਾ ਕੋਈ ਨਹੀਂ, ਮੈਂ ਗਰੀਬ ਹਾਂ, ਨਿਮਾਣਾ ਹਾਂ। ਤੇ ਬੇਨਤੀ ਕੀਤੀ, ਮੈਂ ਗਰੀਬ ਸੱਚ ਟੇਕ ਤੂੰ, ਤੂੰ ਮਿਲੇਗਾ ਮੇਰੇ ਮਨ ਦੀ ਹਰ ਆਸ ਸ਼ਰਧਾ ਪੂਰੀ ਹੋਵੇਗੀ। ਤਾਂ ਇਉਂ ਆਖਿਆ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ। ਸ੍ਰੀ ਹੰਸ ਰਾਜ ਹੰਸ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਇਸ ਕੈਸਟ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ। ਸ੍ਰੀ ਹੰਸ ਰਾਜ ਹੰਸ, ਜਿਨ੍ਹਾਂ ਪਹਿਲਾਂ ਸਿੱਖ ਸੰਗਤਾਂ ਦੀ ਸੇਵਾ ਕੀਤੀ ਸੀ, ਪਤਾ ਪਤਾ ਸਿੰਘਾਂ ਦਾ ਵੈਰੀ ਕੈਸਟ ਦੁਆਰਾ, ਅਤੇ ਨਿੱਕੇ ਨਿੱਕੇ ਦੋ ਖਾਲਸੇ, ਹੁਣ ਹੰਸ ਰਾਜ ਹੰਸ ਇਨ੍ਹਾਂ ਸ਼ਬਦਾਂ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ। ਦਾਸ ਬਲਵਿੰਦਰ ਸਿੰਘ ਰੰਗੀਲਾ ਨੂੰ ਟੀ ਸੀਰੀਜ ਕੰਪਨੀ ਵੱਲੋਂ ਇਹ ਕੈਸਟ ਪੇਸ਼ ਕਰਦਿਆਂ ਹੋਇਆਂ ਵੱਡਾ ਮੇਰਾ ਗੋਬਿੰਦ, ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਅਸੀਂ ਆਸ ਕਰਦੇ ਹਾਂ ਕਿ ਆਪ ਜੀ ਇਸ ਕੈਸਟ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਚੀ ਦੇ ਮਾਨ ਅਬਗਾਮੀ ਕਾਚੀ ਦੇ ਮਾਨੁਖ ਅਬਮਾਨੀ ਪ੍ਰਭ ਮੇਰਾ ਅੰਤਰ ਜਾਮੀ ਜਾਣ ਉਹ ਪ੍ਰਭੂ ਸਭ ਕੁਛ ਜਾਣਦਾ। ਸਾਹਿਬ ਆਖਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਜੇ ਤੇਰੇ ਮਨ ਅੰਦਰ ਕੋਈ ਭਾਵਨੀ ਹੈ ਨਾ ਤੇ ਆ ਕੇ ਗੁਰੂ ਅੱਗੇ ਅਰਦਾਸ ਕਰ, ਉਹ ਗੁਰੂ ਭਾਵਨੀ ਪੂਰੀ ਕਰ ਦੇਵੇ, ਖਾਲੀ ਝੋਲੀ ਨਹੀਂ ਭੇਜੇਗਾ ਭਰ ਦੇਵੇਗਾ। ਕਿਉਂਕਿ ਇਹ ਦਰਬਾਰ ਹੀ ਐਸਾ ਹੈ, ਇਸ ਦਰਬਾਰ ਅੰਦਰੋਂ ਕੋਈ ਖਾਲੀ ਝੋਲੀ ਨਹੀਂ ਗਏ, ਜੋ ਖਾਲੀ ਝੋਲੀ ਆਏ ਨੇ ਭਰ ਕੇ ਗਏ ਨੇ, ਜੋ ਰੋਂਦੇ ਆਏ ਨੇ ਹੱਸਦੇ ਗਏ ਨੇ, ਇਹ ਤੇ ਦਰਬਾਰ ਹੀ ਐਸਾ ਹੈ। ਕੌਣ ਖਾਲੀ ਗਏ ਆਪ ਛੋਕਰ ਇਤਿਹਾਸ ਪੱਕੋ ਜਰਾ, ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਅੰਦਰ ਸ਼ੀਸ਼ ਦੀ ਮੰਗ ਹੋਈ ਤੇ ਸ਼ੀਸ਼ ਪੇਟਾ ਦੇ ਦਿੱਤਾ ਗਿਆ, ਹੈ ਐਸਾ ਦਰਬਾਰ ਕੋਈ? ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਜਾਵੇ, ਝੋਲੀ ਵਿੱਚ ਦਾਨ ਪਾ ਦਿੱਤਾ ਜਾਵੇ, ਉਸ ਦਾਤੇ ਦੇ ਦਰਬਾਰ ਚ ਆਏ, ਜੇ ਅਸੀਂ ਖਾਲੀ ਝੋਲੀ ਚਲੇ ਜਾਈਏ ਕਦੇ ਹੋ ਨਹੀਂ ਸਕਦਾ। ਆਹ ਨਿਸ਼ਚੇ ਯਕੀਨ ਤੇ ਭਰੋਸੇ ਦੀ ਨਾਲ ਮੰਗ ਕਰ ਲਈ ਤੇ ਪ੍ਰਭੂ ਕਿਹੜਾ ਹੈ? ਪ੍ਰਭ ਮੇਰਾ ਅੰਤ ਜਾਮੀ ਜਾਣ, ਤੂੰ ਕਰਤਾ ਸਭ ਕੁਛ ਜਾਣਦਾ। ਗੱਲ ਵੀ ਕਰਨੀ ਆਉਂਦੀ ਹੋਣੀ ਚਾਹੀਦੀ, ਦਾਨ ਵੀ ਮੰਗਣਾ ਆਉਂਦਾ ਹੋਣਾ ਚਾਹੀਦਾ, ਦਾਨ ਮਿਲ ਜਾਂਦਾ। ਆ ਕੇ ਕਹੀਏ ਤੂੰ ਕਰਤਾ ਸਭ ਕੁਛ ਜਾਣਦਾ, ਤੂੰ ਤਾਂ ਜਾਣਦਾ ਪ੍ਰਮਾਤਮਾ ਮੈਨੂੰ ਕੀ ਚਾਹੀਦਾ, ਮੈਨੂੰ ਕੀ ਲੋੜੀਦਾ, ਮੇਰੇ ਮਨ ਅੰਦਰ ਇੱਛਾ ਕੀ ਹੈ, ਮੇਰੀ ਭਾਵਨੀ ਕੀ ਹੈ, ਤੂੰ ਪ੍ਰਮਾਤਮਾ ਜਾਣਨਾ, ਤੈਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ।

ਜੋ ਸਾਡੇ ਮਨ ਅੰਦਰ ਹੈ ਤੂੰ ਜਾਣਨਾ। ਇਹ ਅਕਾਲ ਪੁਰਖ ਕਿਰਪਾ ਕਰ ਸਾਡੇ ਮਨ ਦੀ ਇੱਛਾਵਾਂ ਭਾਵਨੀਆਂ ਪੂਰੀਆਂ ਕਰ ਦੇ। ਐਸੀ ਅਰਦਾਸ ਅਸੀਂ ਸਾਰੇ ਕਰੀਏ ਕਿ ਪਾਤਸ਼ਾਹ ਸਾਡੇ ਮਨ ਅੰਦਰ ਇੱਛਾ ਹੈ ਕਿ ਤੇਰਾ ਨਾਮ ਸਾਡੀ ਝੋਲੀ ਵਿੱਚ ਪਵੇ। ਸਭ ਤੋਂ ਵੱਡਾ ਨਾਮ ਹੀ ਹੈ ਤੇ ਜਿਹਨੇ ਨਾਮ ਆਪਣੀ ਝੋਲੀ ਵਿੱਚ ਪਵਾ ਲਿਆ ਰਿੱਧ ਸਿੱਧ ਨਾਮ ਇਹ ਕੀ ਦੱਸ ਰਿੱਧੀਆਂ ਸਿੱਧੀਆਂ ਤੇ ਨਾਮ ਦੀਆਂ ਦਾਸੀਆਂ ਨੇ। ਅਸੀਂ ਨਾਮ ਦੀ ਹੀ ਜਾਚਨਾ ਕਰੀਏ ਜਦੋਂ ਨਾਮ ਮੰਗ ਲਾਂਗੇ ਸਭ ਕੁਝ ਮਿਲ ਜਾਏਗਾ ਕਿਉਂਕਿ ਇੱਧਰ ਆ ਕੇ ਸਭ ਕੁਝ ਅਸੀਂ ਮੰਗਣਾ ਹੈ ਤੇ ਜੋ ਮੰਗਾਂਗੇ ਉਹ ਮਿਲ ਜਾਏਗਾ। ਜੋ ਮੰਗਾ ਹੈ ਸੋ ਲੇਵੇ ਪ੍ਰਭ ਆਪਣੇ ਆ ਸੰਤਾਂ ਦੇ ਲਈ। ਉਹ ਪ੍ਰਭੂ ਅੰਤਰਜਾਮੀ ਜਾਣਦਾ ਹੈ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਸੰਤਾਂ ਨੂੰ ਸਭ ਕੁਝ ਦਿੰਦਾ ਹੈ ਜਿਹੜਾ ਆ ਕੇ ਕੀ ਦਿੱਤੀ ਭਰੋਸੇ ਦੇ ਨਾਲ ਇਸ ਦਰ ਤੋਂ ਮੰਗ ਲੈਂਦਾ ਹੈ। ਉਹ ਸਾਰੇ ਮਿਲ ਕੇ ਮੰਗੀਏ।

0: ਰਾਤੀ
1: ਮੇਰਾ ਮਨ ਇੰਜ ਤੜਫਦਾ ਹੈ, ਇੰਜ ਤਰਸਦਾ ਹੈ, ਇੰਜ ਮਿਲਣਾਂਦਾ ਹੈ ਕਿ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨ ਨਾ ਕਰ ਲਵਾਂ ਸ਼ਾਂਤੀ ਨਹੀਂ ਮਿਲ। ਤੜਪਣਾ ਚਾਤਕ ਦੀ ਤਰ੍ਹਾਂ ਬਿਲਾਂਦਾ ਹਾਂ, ਤਲ ਮਿਲਾਂਦਾ ਹਾਂ ਮੱਛੀ ਦੀ ਤਰ੍ਹਾਂ, ਐਸੀ ਤਲਫ ਹੈ ਪ੍ਰਮਾਤਮਾ ਜੇ ਤੇਰੇ ਦਰਸ਼ਨ ਨਾ ਹੋਣ ਤੇ ਮੈਂ ਤੇ ਰਹਿ ਨਹੀਂ ਸਕਦਾ, ਜੀਵਤ ਨਹੀਂ ਰਹਿ ਸਕਦਾ, ਮਰ ਜਾਵਾਂ। ਕੈਸਾ ਪਿਆਰ, ਕੈਸੀ ਤੜਪ ਹੈ, ਕੈਸੀ ਲਗਨ ਹੈ ਕਿ ਸਾਡੇ ਅੰਦਰ ਵੀ ਹੈ ਐਸੀ ਲਗਨ, ਹੈ ਸਾਡੇ ਅੰਦਰ ਐਸਾ ਪਿਆਰ, ਐਸੀ ਜਜ਼ਬਾਤ ਜਿਹੜਾ ਆਪਣੇ ਮਨ ਅੰਦਰ ਛਾਤੀ ਤੇ ਮਾਰ ਕੇ ਵੇਖੀ ਕਿ ਸਾਡੇ ਮਨ ਅੰਦਰ ਐਸਾ ਪਿਆਰ ਹੈ ਕਿ ਗੁਰੂ ਅਸੀਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਕਰੀਏ ਜੀਵਤ ਨਹੀਂ ਹੁੰਦੇ, ਮਰ ਜਾਂਦੇ ਬਹੁਤ ਘੱਟ।

ਸਕੋ ਇੱਕ ਰਾਤੀ, ਇੱਕ ਰਾਤ ਵੀ ਗੈਪ ਪੈ ਜਾਏ ਨਾ ਤੇ ਪ੍ਰਮਾਤਮਾ ਮੈਂ ਤੇ ਮਰ ਜਾਣ, ਜੀਵਤ ਨਹੀਂ ਰਹਿ ਸਕਦਾ। ਪਰ ਸਾਨੂੰ ਤੇ ਦਿਨ ਹੀ ਬੀਤ ਜਾਂਦੇ ਨੇ, ਮਹੀਨੇ ਲੰਘ ਜਾਂਦੇ ਨੇ, ਸਾਲਾਂ ਬੱਧੀ ਦਿਨ ਆ ਜਾਂਦੇ ਨੇ, ਪਰ ਕਦੀ ਖਿਆਲ ਹੀ ਨਹੀਂ ਕੀਤਾ, ਕਦੀ ਸੋਚਿਆ ਹੀ ਨਹੀਂ, ਕਦੀ ਵਿਚਾਰ ਹੀ ਨਹੀਂ ਕੀਤਾ ਕਿ ਅਸੀਂ ਵੀ ਐਸੀ ਤੜਫ ਪੈਦਾ ਕਰ ਲਈ ਜਿੰਨਾ ਚਿਰ ਗੁਰੂ ਦਰਬਾਰ ਵਿੱਚ ਨਾ ਆਈਏ ਸਾਨੂੰ ਵੀ ਸ਼ਾਂਤੀ ਨਾ ਮਿਲੇ। ਐਸਾ ਪਿਆਰ ਹੋਣਾ ਚਾਹੀਦਾ। ਹਰ ਬਿਲ ਰਹਿ ਨਾ ਸਕੋ ਇੱਕ ਰਾਤੀ, ਕਿਵੇਂ ਜੋ ਅਮਲੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਜੋ ਹਰ ਬਿਲ

ਸਕਾਂ, ਮੈਨੂੰ ਨੀਂਦਰ ਵੀ ਨਹੀਂ ਆਉਂਦੀ, ਮੈਂ ਨੈਨੀ ਨੀਂਦ ਨਾ ਆਵੇ ਜੀਉ ਪਾਵੇ ਅੰਨ ਨਾ ਪਾਣੀ। ਕੁਛ ਵੀ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਤੇਰੇ ਤੋਂ ਬਿਨਾਂ, ਅੰਨ ਖਾਣਾ ਤਾਂ ਵੀ ਤ੍ਰਿਪਤੀ ਨਹੀਂ, ਪਾਣੀ ਪੀਣਾ ਤਾਂ ਵੀ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ ਉਨਾ ਚਿਰ ਮੈਨੂੰ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ। ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਿਰ ਕਿਉਂ ਸੁਖ ਪਾਈਏ। ਇਹ ਸਤਿਗੁਰੂ ਸਾਡੇ ਤੇ ਵੀ ਕਰ ਕਿਰਪਾ, ਸਾਨੂੰ ਵੀ ਐਸਾ ਜੀਵਨ ਬਖਸ਼ ਦੇ ਕੋਈ ਵੀ ਚੀਜ਼ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਚੰਗੀ ਨਾ ਲੱਗੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ, ਕੁਛ ਵੀ ਨਾ ਖਾਈਏ ਕੁਛ ਵੀ ਨਾ ਪੀਏ, ਮਨ ਅੰਦਰ ਐਸੀ ਹੀ ਪਿਆਸ ਹੋਵੇ ਕਿ ਪਹਿਲੇ ਸਤਿਗੁਰ ਦੇ ਦਰਸ਼ਨ ਕਰਨੇ ਨੇ, ਫਿਰ ਕਿਸੇ ਚੀਜ਼ ਨੂੰ ਹੱਥ ਲਾਉਣਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪਰ ਜਿਸ ਨੂੰ ਦਰਸ਼ਨਾਂ ਦਾ ਅਮਲ ਹੋ ਜਾਏ ਨਾ, ਕਿੰਨੀਆਂ ਵੀ ਚੀਜ਼ਾਂ ਕਿੰਨੀਆਂ ਵੀ ਵਸਤੂਆਂ ਅੱਗੇ ਰੱਖ ਦਈਏ ਨਾ, ਉਹ ਜਿਹਦਾ ਅਮਲ ਕਰਦਾ ਹੋਵੇ ਨਾ, ਜਿੰਨਾ ਚਿਰ ਉਹ ਅਮਲ ਨਾ ਮਿਲੇ ਉਹਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਹਿੰਦਾ ਨਹੀਂ, ਮੈਨੂੰ ਤੇ ਉਹੀ ਅਮਲ ਦੇ ਜਿਹੜਾ ਮੈਂ ਰੋਜ਼ ਅਮਲ ਕਰਨਾ। ਤੇ ਸਤਿਗੁਰ ਦਰਸ਼ਨਾਂ ਦਾ ਅਮਲ ਰੋਜ਼ ਕਰਦੇ ਨੇ, ਉਹ ਕਿਵੇਂ ਦਰਸ਼ਨਾਂ ਦਾ ਅਮਲ ਛੱਡ ਦੇਣ, ਵਿਸਾਰ ਦੇਣ, ਭੁਲਾ ਦੇਣ? ਆਖਦੇ ਨੇ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨਾਂ ਦਾ ਅਮਲ ਮੈਂ ਕਰ ਨਹੀਂ ਨਾ ਲੈਂਦਾ, ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ ਉਹ ਮਿਲਦੀ। ਪਰ ਇਹ ਮੇਰੇ ਕੋਲ ਨਾ ਖੋਈ, ਇਹ ਮੈਨੂੰ ਬਖਸ਼ੀ ਰੱਖ। ਅਸੀਂ ਵੀ ਕਰੀਏ ਬੇਨਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਨੈਣ ਤਰਸਣ ਦਰਸ ਪਰਸਣ, ਮੈਂ ਨੀਂਦ ਰਹਿਣ ਵਿਹਾਨੀਆਂ ਰਹਿ ਨਾ ਸਕਾਂ। ਨੈਣ ਤਰਸਦੇ ਕਿਸ ਵਾਸਤੇ? ਤੇਰੇ ਦਰਸ਼ਨਾਂ ਦੇ ਵਾਸਤੇ।

0: ਅਮਲ ਕਰ, ਕਿਉਂਕਿ ਸਾਹਿਬਾਂ ਨੇ ਆਖੇ ਅਮਲ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਅਮਲ ਕਰ।
1: ਅਮਲ ਜੇ ਕੀਤੇ ਦੁਨੀ ਵਿੱਚ ਦਰਜੇ ਆਵੇ ਕੰਮ,
0: ਅਮਲ ਕਰ। ਕੈਸਾ ਅੰਮ੍ਰਿਤ ਵੇਲੇ ਉੱਠ, ਨਾਮ ਜਪ, ਸਿਮਰਨ ਕਰ, ਗੁਰੂ ਦਰਬਾਰ ਵਿੱਚ ਆ, ਇਹ ਅਮਲ ਕੀਤਾ ਤੇਰੇ ਦਰਗਾਹ ਵਿੱਚ ਕੰਮ ਆਵੇਗਾ, ਸਫਲਾ ਹੋਵੇਗਾ, ਇਹ ਤੇਰਾ ਅਮਲ ਤੇਰੀ ਸਹਾਇਤਾ ਕਰੇਗਾ। ਤੇ ਅਸੀਂ ਵੀ ਐਸਾ ਅਮਲ ਕਰਨਾ ਹੈ ਜਿਸ ਅਮਲ ਲਈ ਸਤਿਗੁਰਾਂ ਨੇ ਸਾਨੂੰ ਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਆਖਦੇ ਨੇ ਬਾਬਾ, ਮਨ ਮਤ ਮਾਰੋ, ਨਾਮ ਰਸ ਪੀਵੈ, ਨਾਮ ਰੂਪੀ ਰਸ ਪ੍ਰਾਪਤ ਕਰ, ਉਹ ਅਮਲ ਪੀ ਜਿਹੜਾ ਅਮਲ ਹਮੇਸ਼ਾ ਹੀ ਚੜਿਆ ਰਵੇ। ਸਤਿਗੁਰੂ ਨੂੰ ਕੈਸਾ ਅਮਲ ਸੀ? ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਨਾਮ ਦਾ ਅਮਲ ਕਰਿਆ ਕਰਦੇ ਸਨ ਜਿਹੜਾ ਉਤਰਦਾ ਹੀ ਨਹੀਂ ਸੀ, ਲੈਂਦਾ ਹੀ ਨਹੀਂ ਸੀ, ਹਰ ਵਕਤ ਚੜਿਆ ਰਹਿੰਦਾ ਸੀ, ਅੱਠੇ ਪਹਿਰ ਰਹਿੰਦਾ ਸੀ। ਅਸੀਂ ਵੀ ਐਸਾ ਅਮਲ ਕਰਨਾ ਹੈ।

प्रभ कै सिमरन कार्य पूरे प्रभ कै सिमरन

ਮਨੁੱਖ ਤੂੰ ਪ੍ਰਭੂ ਨੂੰ ਤੇ ਚਿੱਤ ਤੇ ਕਰ। ਪ੍ਰਭੂ ਦਾ ਨਾਮ ਆਪਣੇ ਹਿਰਦੇ ਅੰਦਰ ਵਸਾ ਕੇ ਵੇਖਦਾ ਸਹੀ, ਪ੍ਰਭੂ ਦਾ ਸਿਮਰਨ ਕਰਕੇ ਵੇਖਦਾ ਸਹੀ ਪ੍ਰਭੂ ਕਿਵੇਂ ਕਾਰਜ ਰਾਸ ਕਰਦਾ। ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਸਾਰੇ ਕਾਰਜ ਪੂਰੇ ਹੋ ਜਾਂਦੇ ਜਦੋਂ ਪ੍ਰਭੂ ਚੇਤੇ ਆ ਜਾਂਦੇ। ਕਿਉਂਕਿ ਇਨਸਾਨ ਕਹਿੰਦਾ ਜੋ ਕਰ ਰਿਹਾ ਮੈਂ ਕਰ ਰਹੀ, ਪਰ ਜਦੋਂ ਮੁਸ਼ਕਲ ਬਣ ਜਾਂਦੀ ਹੈ ਨਾ ਕਹਿੰਦਾ ਪ੍ਰਮਾਤਮਾ ਕਰ ਕਿਰਪਾ, ਹੁਣ ਮੇਰੇ ਵੱਸ ਵਿੱਚ ਕੁਛ ਨਹੀਂ, ਜੋ ਕਰਨਾ ਤੂੰ ਹੀ ਕਰਨਾ। ਪ੍ਰਮਾਤਮਾ ਚੇਤੀ ਆ ਗਈ, ਯਾਦ ਆ ਗਈ, ਪ੍ਰਮਾਤਮਾ ਦਾ ਨਾਮ ਹਿਰਦੇ ਅੰਦਰ ਵੱਸ ਗਏ। ਕਿਉਂਕਿ ਜਦੋਂ ਪ੍ਰਮਾਤਮਾ ਚੇਤੀ ਆ ਜਾਏ ਨਾ ਉਹੀ ਉਹਦਾ ਨਾਂ ਹੈ। ਜੇ ਪ੍ਰਮਾਤਮਾ ਯਾਦ ਆ ਗਿਆ ਤੇ ਪ੍ਰਮਾਤਮਾ ਨੂੰ ਕਹਿ ਦਿੱਤਾ ਕਿ ਪ੍ਰਮਾਤਮਾ ਹੁਣ ਮੈਂ ਕੁਛ ਨਹੀਂ ਕਰ ਸਕਦਾ ਤੂੰ ਕਰਨਾ, ਪ੍ਰਮਾਤਮਾ ਚੇਤੇ ਆਇਆ। ਜਦੋਂ ਪ੍ਰਮਾਤਮਾ ਚਿੱਤ ਆ ਜਾਏ ਨਾ ਉਦੋਂ ਕਾਰਜ ਫਿਰ ਸਾਰੇ ਰਾਸ ਹੋ ਜਾਂਦੇ। ਪ੍ਰਭ ਕੈ ਸਿਮਰਨ ਕਾਰ

ਜਿਹੜਾ ਆਪਣੀ ਰਸਨਾ ਦੁਆਰਾ ਹਰੀ ਦਾ ਨਾਮ ਜਪਦਾ ਸਿਮਰਨ ਕਰਦਾ ਹੈ। ਸਾਹਿਬ ਆਖਦੇ ਨੇ ਉਹਦੇ ਕਾਰਜ ਪੂਰੇ ਨੇ। ਉਹ ਤੇ ਨਿਸ਼ਚਾ ਯਕੀਨ ਰੱਖੇ ਕਿ ਜਿਹਦੇ ਰਸਨਾ ਤੇ ਨਾਮ ਹੈ ਨਾ, ਉਹਦੇ ਕਾਰਜ ਆਪਣੇ ਆਪ ਉਹ ਸਤਿਗੁਰ ਪੂਰਨ ਕਰ ਦਿੰਦਾ ਹੈ।

0: ਤੱਕੀਏ ਕਿ ਸਿਮਰਨ ਕਰਨ ਵਾਲੇ ਦੇ ਕਾਰਜ ਪੂਰੇ ਹੋਏ।
1: ਹਰ ਨਾਮ ਮੁਰਦੇ ਪਰੋਇਆ

ਪੂਰੇ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਕਾਰਜ ਪੂਰੇ ਜਿਸ ਨਾਮ ਹਿਰਦੇ ਸੋਈ ਵੱਡਲਾ ਜਾ ਜਿਸ ਨਾਮ ਹਿਰਦੇ ਸੇ ਪੂਰੇ ਕਾਜਾ ਜਿਸ ਨਾਮ ਹਿਰਦੇ ਸੇ ਕੋਟ ਧਨ ਪਾਏ ਨਾਮ

ਕਾਰਤਾ ਭਗਤੀ ਕਰਨ ਵਾਲਿਆਂ ਦੀ ਕਾਰ ਪਰਮਾਤਮਾ ਆਪ ਕਰਦਾ ਵਿੱਚ ਕਰਤਾ ਪੁਰਖ ਖਲੋਵਾ ਬਾਲ ਨਾਵਿੰਗਾ ਹੋਵਾ ਉਹ ਕਾਰ ਤੇ ਆਪ ਵਿੱਚ ਹੋ ਕੇ ਕਰਦਾ ਪਰਮਾਤਮਾ ਅਕਾਲ ਪੁਰਖ ਕਬੀਰ ਕਬੀਰ ਦੀ ਬੱਚੀ ਦਾ ਵਿਆਹ ਹੈ ਘਰ ਵਾਲੀ ਕਹਿਣ ਲੱਗੀ ਮਹਾਰਾਜ ਤਾਰੀਖਾਂ ਬਹੁਤ ਨੇੜੇ ਆ ਗਈਆਂ ਨੇ ਤੇ ਕੁਛ ਇੰਤਜ਼ਾਮ ਕਰੋ ਬੱਚੀ ਦਾ ਵਿਆਹ ਹੈ ਤੇ ਕੁਛ ਬਣਾ ਲਈਏ ਜੋ ਬੱਚੀ ਦਾ ਵਿਆਹ ਚੰਗੀ ਤਰ੍ਹਾਂ ਕਰ ਸਕੀ ਅੱਜ ਕਬੀਰ ਜੀ ਕਹਿਣ ਲੱਗੇ ਲੋਈ ਲਿਆ ਘਰ ਵਿੱਚ ਜੋ ਖੇਸ ਦਰੀਆਂ ਰੇਜੇ ਕੱਤੇ ਪੈਣ ਲਿਆ ਮੈਨੂੰ ਤੇ ਬਾਜ਼ਾਰ ਜਾ ਕੇ ਵੇਚ ਆਉਣਾ ਅੱਧੇ ਆਪ ਫੜ ਲੈ ਤੇ ਅੱਧੇ ਕਮਾਲੇ ਨੂੰ ਫੜਾ ਦਿੱਤੇ ਬਾਜ਼ਾਰ ਚਲੇ ਗਏ ਬਾਜ਼ਾਰ ਜਾ ਕੇ ਖਲੋ ਗਏ ਸਵੇਰ ਤੋਂ ਲੈ ਕੇ ਸ਼ਾਮ ਪੈ ਗਈ ਕੋਈ ਗਾਹਕ ਨਾ ਆਏ ਕੀ ਵੇਖਿਆ ਅਕਾਲ ਪੁਰਖ ਨੇ ਆਪ ਹੀ ਵਿਪਰ ਦਾ ਰੂਪ ਧਾਰਨ ਕਰ ਲਿਆ ਤੇ ਆ ਗਏ ਆ ਕੇ ਪੁੱਛ ਕੀਤੀ ਭਾਈ ਕਬੀਰ ਕਿੱਥੇ ਰਹਿੰਦਾ ਤੇ ਕਬੀਰ ਸਾਹਿਬ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਮਹਾਰਾਜ ਮੈਂ ਹੀ ਕਬੀਰ ਹਾਂ ਤੂੰ ਕਬੀਰ ਹੈ ਆਖਿਆ ਜੀ ਹਾਂ ਮੈਂ ਕਬੀਰ ਹਾਂ ਤੇ ਕਬੀਰ ਸੁਣਿਆ ਤੂੰ ਬੜਾ ਦਾਨੀ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਹੈ ਇੰਜ ਕਰ ਸਰਦੀ ਦਾ ਮੌਸਮ ਹੈ ਕੋਈ ਦਾਨ ਦੇ ਤੇ ਕਬੀਰ ਕਹਿਣ ਲੱਗਾ ਵਾਹ ਅਕਾਲ ਪੁਰਖ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਕੋਈ ਗਾਹਕ ਤੇ ਨਹੀਂ ਆਇਆ ਬੜੀ ਕਿਰਪਾ ਕੀਤੀ ਜੀ ਜੋ ਆਪ ਹੀ ਚੱਲ ਕੇ ਆ ਗਏ ਬੜੀ ਮਿਹਰ ਕੀਤੀ ਆਪ ਹੀ ਚੱਲ ਕੇ ਆ ਗਏ ਅੱਜ ਆਖਿਆ ਲਓ ਮਹਾਰਾਜ ਇਹ ਬਸਤਰ ਮੇਰੇ ਕੋਲ ਲੈ ਜਾਓ ਬਸਤਰ ਦੇ ਦਿੱਤੇ ਅੱਜ ਬਿਪਰ ਉਹ ਬ੍ਰਹਿਮਣ ਤੁਰ ਪਏ ਉੱਥੇ ਪਹੁੰਚ ਗਏ ਜਿੱਥੇ ਕਮਾਲਾ ਖਲੋਤਾ ਹੈ ਕਬੀਰ ਦਾ ਪੁੱਤਰ ਕਮਾਲੇ ਦੇ ਕੋਲ ਆ ਕੇ ਆਖਿਆ ਧੰਨ ਕਬੀਰ ਕਮਾਲਿਆ ਤੇਰੇ ਪਿਤਾ ਨੇ ਇਹ ਬਸਤਰ ਦਾ ਦਾਨ ਦਿੱਤਾ ਤੂੰ ਵੀ ਕੁਛ ਦਾਨ ਕਰ ਤੂੰ ਵੀ ਕੁਛ ਦੇ ਬੜੇ ਦਾਨੀ ਦਾ ਪੁੱਤਰ ਹੈ ਅੱਜ ਆਖਿਆ ਜੀ ਮੇਰੇ ਪਿਤਾ ਨੇ ਦਾਨ ਕੀਤਾ ਤੇ ਮੇਰੇ ਕੋਲ ਜੋ ਕੁਛ ਹੈ ਉਹ ਵੀ ਤੁਸੀਂ ਲੈ ਜਾਓ ਅੱਜ ਉਹ ਵੀ ਦੇ ਦਿੱਤਾ ਕਬੀਰ ਸਾਹਿਬ ਜੀ ਘਰ ਆ ਗਏ ਲੋਈ ਪੁੱਛਦੀ ਮਹਾਰਾਜ ਅੱਜ ਕੀ ਵੱਟ ਕੇ ਲਿਆਏ ਹੋ ਆਖਿਆ ਭਾਗਵਾਨ ਨੇ ਅੱਜ ਮੈਂ ਵੱਟ ਕੇ ਤੇ ਕੁਛ ਨਹੀਂ ਲਿਆਇਆ ਪਰ ਜਿਹਨੂੰ ਦੇ ਆਇਆ ਨਾ ਇਹ ਮੈਨੂੰ ਨਿਸ਼ਚਾ ਯਕੀਨ ਹੈ ਮੇਰੇ ਕਾਰਜ ਉਹ ਆਪ ਕਰੇਗਾ ਵੇਖੋ ਭਗਤ ਨੂੰ ਨਿਸ਼ਚਾ ਯਕੀਨ ਹੋਣਾ ਇਹ ਜ਼ਰੂਰੀ ਅੱਜ ਥੋੜੀ ਦੇਰ ਬਾਅਦ ਕਮਾਲਾ ਵੀ ਆ ਗਏ ਕਮਾਲੇ ਨੂੰ ਪੁੱਛ ਕੀਤਾ ਹਾਂ ਕਮਾਲੇ ਆ ਤੂੰ ਕੀ ਲੈ ਕੇ ਆਏ ਆਖੇ ਬਾਪੂ ਜਿਹਨੂੰ ਤੂੰ ਦੇ ਆਇਆ ਉਹਨੂੰ ਮੈਂ ਵੀ ਦੇ ਆਇਆ ਹੱਸ ਪੈ ਆਖੇ ਚੰਗਾ ਠੀਕ ਹੈ ਜਿਹਨੂੰ ਮੈਂ ਦੇ ਆਇਆ ਉਹਨੂੰ ਤੂੰ ਦੇ ਆਏ ਚੱਲ ਠੀਕ ਹੈ ਜਿਹਨੂੰ ਦੇ ਆਇਆ ਫਿਰ ਕਾਰਜ ਵੀ ਆਪ ਕਰੇਗਾ ਅਸੀਂ ਕਿਉਂ ਚਿੰਤਾ ਕਰੀਏ ਅਸੀਂ ਕਿਉਂ ਫਿਕਰ ਕਰੀਏ ਉਹ ਕਾਰਜ ਆਪ ਕਰੇਗਾ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਯਕੀਨ ਹੈ ਸਿਮਰਨ ਕਰਨ ਵਾਲੇ ਨੇ ਭਗਤੀ ਕਰਨ ਵਾਲੇ ਨੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਅੱਜ ਦਿਨ ਤਰੀਕਾ ਨੇੜੇ ਆ ਗਈ ਅਕਾਲ ਪੁਰਖ ਬਿਪਰ ਦਾ ਰੂਪ ਧਾਰਨ ਕਰਕੇ ਚਲੇ ਗਏ ਜਾ ਕੇ ਕਹਿੰਦੇ ਨੇ ਭਾਈ ਬਰਾਤ ਬਹੁਤ ਸਾਰੀ ਲੈ ਕੇ ਆਇਆ ਜੇ ਕਬੀਰ ਬੜਾ ਅਮੀਰ ਹੈ ਉਹ ਬੜੀ ਤੁਹਾਡੀ ਸੇਵਾ ਕਰੇਗਾ ਵੱਧ ਚੜ ਕੇ ਆਇਆ ਜੇ ਘਾਟੇ ਵਿੱਚ ਨਾ ਆਇਆ ਜੇ ਬਰਾਤੀ ਚੰਗੇ ਲੈ ਕੇ ਆਇਓ ਤੇ ਉਹ ਕਹਿਣ ਲੱਗੇ ਭਾਈ ਅਸੀਂ ਤੇ ਸੁਣਿਆ ਕਬੀਰ ਬੜਾ ਕਮਜ਼ੋਰ ਮਾਲੀ ਹਾਲਤ ਵਿੱਚੋਂ ਧਨ ਵੱਲੋਂ ਬੜਾ ਗਰੀਬ ਹੈ ਆਖੇ ਤੁਹਾਨੂੰ ਕਿੰਨੇ ਕਿਹਾ ਕਬੀਰ ਗਰੀਬ ਹੈ ਜਿਸ ਨਾਮ ਹਿਰਦੇ ਸੋਈ ਵਡਰਾਜਾ ਜਿਸ ਨਾਮ ਹਿਰਦੇ ਸੇ ਪੂਰੇ ਕਾਜਾ ਉਹ ਤੇ ਸੰਸਾਰ ਦਾ ਸਭ ਨਾਲ ਵੱਡਾ ਰਾਜਾ ਹੈ ਤੁਹਾਨੂੰ ਕਿੰਨੇ ਕਿਹਾ ਕਬੀਰ ਗਰੀਬ ਹੈ ਨਾ ਭਾਈ ਵੱਧ ਚੜ ਕੇ ਆਇਆ ਜੀ ਬੜੀ ਸੇਵਾ ਕਰੇ ਬਰਾਤ ਆ ਗਈ ਕਬੀਰ ਕਮਾਲੇ ਦੀ ਬਾਂਹ ਫੜੀ ਤੇ ਬਾਹਰ ਨੂੰ ਤੁਰ ਪਏ ਆ ਭਾਈ ਜਿਹਨੂੰ ਦੇ ਆਏ ਸਨ ਸਾਡੇ ਘਰ ਤੋਂ ਕਰੇਗਾ ਅਸੀਂ ਚੱਲਣੇ ਆ ਗਏ ਇਧਰੋਂ ਅਕਾਲ ਪੁਰਖ ਨੇ ਕਬੀਰ ਦਾ ਰੂਪ ਧਾਰਨ ਕੀਤਾ ਵਿੱਚ ਕਰਤਾ ਪੁਰਖ ਲੋਵਾ ਵਾਲਣਾ ਵਿੰਗਾ ਹੋਵਾ ਆਪ ਅਕਾਲ ਪੁਰਖ ਕੰਮ ਕਰਨ ਵਾਸਤੇ ਆ ਗਿਆ ਆਰਡਰ ਦੇ ਰਹੇ ਨੇ ਮਠਿਆਈਆਂ ਬਣ ਰਹੀਆਂ ਨੇ ਭੋਜਨ ਬਣ ਰਹੇ ਨੇ ਆਦਿ ਸੇਵਾ ਹੋ ਰਹੀ ਹੈ ਬਰਾਤ ਆ ਗਈ
ਕਾਰਜ ਹੋ ਗਏ ਪਰ ਸਾਡਾ ਛਕਾਇਆ ਜਾ ਰਿਹਾ ਕਿ ਹੋਇਆ ਕੀ ਉਸ ਅਕਾਲ ਪੁਰਖ ਨੇ ਆਪ ਰੂਪ ਧਾਰਨ ਕੀਤਾ ਹੋਇਆ ਤੇ ਦਾਨ ਵਿੱਚ ਕੀ ਦਿੱਤਾ ਜਾ ਰਿਹਾ ਸੋਨੇ ਦਾ ਟਕਾ ਤੇ ਇੱਕ ਰੇਲ ਸਭ ਨੂੰ ਦੇਈ ਜਾ ਰਹੇ ਨੇ ਸਭ ਨੂੰ ਦੇਈ ਜਾ ਰਹੇ ਨੇ ਆ ਚੱਲੀ ਜਾ ਰਹੇ ਨੇ ਇਨਸਾਨ ਤੇ ਮੂੰਹੋਂ ਕਹਿੰਦੇ ਨੇ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਅਸੀਂ ਤੇ ਕਹਿੰਦੇ ਸਾਂ ਕਬੀਰ ਬੜਾ ਗਰੀਬ ਹੈ ਪਰ ਕਬੀਰ ਨੇ ਤੇ ਕਮਾਲ ਕਰ ਦਿੱਤੀ ਕਬੀਰ ਨੇ ਤੇ ਬੜਾ ਕੁਛ ਬਣਾਇਆ ਬੜੀ ਸੇਵਾ ਕੀਤੀ ਹੈ ਅੱਜ ਕਬੀਰ ਜੋ ਬੈਠਾ ਕੰਨੀ ਸੁਣ ਰਿਹਾ ਤੇ ਅੱਖੀ ਵੇਖ ਰਿਹਾ ਕਹਿੰਦਾ ਵਾਹ ਅਕਾਲ ਪੁਰਖ ਕਮਾਲ ਕੀਤੀ ਸਿਰਫ ਇੰਨਾ ਹੀ ਮਨ ਅੰਦਰ ਕਿਹਾ ਸੀ ਨਾ ਭਾਈ ਜਿਹਨੂੰ ਅਸੀਂ ਦਿੱਤਾ ਹੈ ਨਾ ਸਾਡੇ ਕਾਰਜ ਵੀ ਉਹ ਕਰੇ ਤੇ ਇੰਨਾ ਕਾਰਜ ਇੰਨੀ ਮੇਰੀ ਗਰੀਬ ਦੀ ਪ੍ਰਮਾਤਮਾ ਤੂੰ ਲਾਜ ਰੱਖੀ ਤੇ ਲਾਜ ਰੱਖੇ ਵੀ ਕਿਉਂ ਨਾ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭੂ ਦੇ ਸਿਮਰਨ ਕਰਨ ਵਾਲੇ ਦੇ ਕਾਰਜ ਪੂਰੇ ਹੋ ਜਾਂਦੇ ਪਰ ਸਾਨੂੰ ਨਿਸ਼ਚਾ ਹੈ ਯਕੀਨ ਹੈ ਨਹੀਂ ਸਾਨੂੰ ਨਿਸ਼ਚਾ ਯਕੀਨ ਨਹੀਂ ਜੇ ਕਦੀ ਸਾਨੂੰ ਯਕੀਨ ਹੋ ਜਾਏ ਨਾ ਤੇ ਸਾਡੇ ਕਾਰਜ ਸਾਰੇ ਰਾਸ ਪ੍ਰਭੂ ਸਾਡੇ ਕਾਰਜ ਆਪ ਕਰਦੇ ਹਨ ਆਪ ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ ਅੱਜ ਕਬੀਰ ਜਦੋਂ ਆਪਣੇ ਘਰ ਨੂੰ ਮੁੜਿਆ ਅਕਾਲ ਪੁਰਖ ਅਲੋਪ ਹੈ ਤੇ ਕਬੀਰ ਆ ਗਿਆ ਘਰਵਾਲੀ ਨੇ ਆਖਿਆ ਮਹਾਰਾਜ ਬਰਾਤੀ ਬੜੇ ਖੁਸ਼ ਗਏ ਨੇ ਬੜਾ ਸੋਹਣਾ ਕਾਰਜ ਹੋ ਗਿਆ ਤੇ ਕਹਿਣ ਲੱਗੇ ਨਾ ਭਾਈ ਇਹ ਫਿਰ ਮੇਰੀ ਵਡਿਆਈ ਨਹੀਂ ਵਡਿਆਈ ਅਕਾਲ ਪੁਰਖ ਦੀ ਏ ਜਿਹਨੂੰ ਦਿੱਤਾ ਸੀ ਇਹ ਕਾਰਜ ਉਸਨੇ ਹੀ ਕੀਤੇ ਨੇ ਅਸੀਂ ਕੁਛ ਨਹੀਂ ਕੀਤਾ ਅਸੀਂ ਤੇ ਸਿਰਫ ਇੱਕੋ ਹੀ ਕਰਮ ਕੀਤਾ ਕਿਹੜਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰਤਾ ਇਨਸਾਨ ਤੂੰ ਭਗਤੀ ਕਰ ਤੂੰ ਨਾਮ ਜਪ ਤੂੰ ਸਿਮਰਨ ਕਰ ਕਾਲ ਤੇ ਪ੍ਰਮਾਤਮਾ ਪੂਰੇ ਕਰੇਗਾ ਕਰੋ ਰਸਨਨ ਕੋਈ

ਸਾਹਿਬਾਨ ਨੂੰ ਸ਼ਬਦ ਨਾਲ ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਨੇ ਗਿੱਲਾ ਆ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਨੇ ਗਿੱਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਹਿੰਦੇ ਨੇ ਇੱਕ ਜਗ੍ਹਾ ਘੜੇ ਪਏ ਸਨ। ਇੱਕ ਪਿਆਸਾ ਮਨੁੱਖ ਉਹਨਾਂ ਘੜਿਆਂ ਦੇ ਪਾਸ ਚਲਾ ਗਿਆ। ਹੁਣ ਲੱਗਾ ਪਾਣੀ ਪੀਣ। ਜਿਸ ਵੇਲੇ ਘੜੇ ਤੋਂ ਢੱਕਣ ਚੁੱਕਿਆ ਕੀ ਵੇਖਦਾ ਹੈ, ਵਿੱਚ ਚੰਦਰਮਾ ਨਜ਼ਰ ਆ ਰਿਹਾ ਹੈ। ਦੂਸਰੇ ਘੜੇ ਵੱਲ ਹੱਥ ਵਧਾਇਆ, ਉਸਦਾ ਢੱਕਣ ਚੁੱਕਿਆ, ਉਹਦੇ ਵਿੱਚ ਵੀ ਚੰਦਰਮਾ ਨਜ਼ਰ ਆ ਰਿਹਾ ਹੈ। ਹੈਰਾਨ ਹੋ ਗਿਆ, ਕਹਿੰਦਾ ਚੰਦਰਮਾ ਇੱਕ ਹੈ ਪਰ ਨਜ਼ਰ ਦੋਨਾਂ ਚੋਂ ਆ ਰਿਹਾ ਹੈ, ਨਜ਼ਰ ਦੋਨਾਂ ਵਿੱਚੋਂ ਆ ਰਿਹਾ ਹੈ, ਦਿਸ ਦੋਨਾਂ ਦੇ ਵਿੱਚ ਰਿਹਾ ਹੈ। ਸਹਿਬ ਕਹਿੰਦੇ ਨੇ ਬਸ ਗੱਲ ਇਤਨੀ ਕੁ ਹੈ, ਇਹ ਜਾਤ ਦਾ ਟੱਕਣ ਚੁੱਕਣ ਦੀ ਦੇਰੀ ਹੈ, ਹਉਮੀ ਹੰਕਾਰ ਦਾ ਟੱਕਣ ਚੁੱਕਣ ਦੀ ਦੇਰੀ ਹੈ। ਬਸ ਜਿਸ ਵੇਲੇ ਇਹ ਪੜਦਾ ਪਰੇ ਹੋਇਆ, ਜੋਤ ਸਾਹਮਣੇ ਨਜ਼ਰ ਆਵੇਗੀ, ਕਿਉਂਕਿ ਬਾਣੀ ਦਾ ਫੈਸਲਾ ਹੈ। ਏਕ ਅਨੇਕ ਵਿਆਪਕ ਪੂਰਕ ਹੈ, ਉਹ ਇੱਕ ਲੇਕਿਨ ਵਿਆਪਕ ਸਾਰਿਆਂ ਵਿੱਚ ਹੈ, ਹੈ ਉਹ ਇੱਕ ਪਰ ਅਨੇਕਤਾ ਦੇ ਨਾਲ ਸਾਰਿਆਂ ਵਿੱਚ ਰਮ ਰਿਹਾ।

ਕਿਉਂਕਿ ਅੱਜ ਲੋੜ ਹੈ ਸਾਨੂੰ ਜੋਤ ਦੀ ਪਹਿਚਾਨ ਕਰਨ ਦੀ। ਉਹ ਭਾਈ ਜੀ ਅਸੀਂ ਆਪਣੇ ਆਪ ਅੰਦਰ ਹੀ ਜੋਤ ਨਹੀਂ ਵੇਖੀ ਤੇ ਕਿਸੇ ਅੰਦਰ ਕਿਵੇਂ ਤੱਕਾਂਗੇ। ਆਓ ਪਹਿਲੇ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਅੰਤਰ ਧਿਆਨ ਹੋਈਏ, ਅੰਤਰਮੁਖੀ ਹੋਈਏ, ਵੇਖੀਏ ਕਿ ਵਾਕਈ ਜੋਤ ਅੰਦਰ ਹੈ ਕਿ ਜਾਂ ਤੇਰੇ ਹੋਮੇ ਤ੍ਰਿਸ਼ਨਾ ਦੀ ਚਟਾਨ ਨੇ ਉਸ ਨੂੰ ਵੀ ਦਬਾ ਲਿਆ ਹੈ।

ਉਹ ਭਾਈ ਮੈਂ ਤੇ ਜਾਤ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕੇਵਲ ਜੋਤ ਨੂੰ ਮੰਨਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ ਜਿਨਕੀ ਲੇਖੇ ਪਤ ਪਵੇ ਚੰਗੇ ਸੇਕ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇੱਕ ਪਛੜੀ ਜਾਤੀ ਵਾਲਾ ਮਨੁੱਖ ਆਪਣੇ ਨਾਲ ਲਾ ਲਿਆ, ਆਪਣਾ ਭਾਈ ਬਣਾ ਲਿਆ, ਤੇ ਦੁਨੀਆ ਨੂੰ ਇਹ ਦੱਸਿਆ, ਦੁਨੀਆ ਦੇ ਲੋਕੋ ਦੇਖੋ ਮੇਰੀ ਨਿਗਾਹ ਅੰਦਰ ਜਾਤ ਨੂੰ ਕੋਈ ਥਾਂ ਨਹੀਂ, ਕੇਵਲ ਜੋਤ ਦੀ ਪਹਿਚਾਣ ਹੈ।

ਕਿਉਂਕਿ ਇਹ ਜਾਤ ਤਾਂ ਇੱਥੇ ਹੀ ਰਹਿ ਜਾਣੀ, ਅੱਗੇ ਨਾਲ ਨਹੀਂ ਜਾਣੀ। ਬਾਣੀ ਅੰਦਰ ਐਸਾ ਜ਼ਿਕਰ ਮਿਲਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ। ਉਹ ਭਾਈ ਜਿੱਥੇ ਲੇਖਾ ਆਉਣਾ ਹੈ ਨਾ, ਨਾ ਉੱਥੇ ਦੇਹ ਹੋਣੀ ਹੈ ਤੇ ਨਾ ਉੱਥੇ ਜਾਤ ਹੋਣੀ ਹੈ। ਕੇਵਲ ਜੋਤ ਨਾਲ ਨਬੇੜਾ ਹੋਣਾ, ਆਤਮਾ ਨਾਲ ਨਬੇੜਾ ਹੋਣਾ ਤੇ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਹੈ। ਇਸ ਲਈ ਖਿਆਲ ਕਰ ਲੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਉੱਥੇ ਇਹਨਾਂ ਨੇ ਨਹੀਂ ਹੋਣਾ। ਇਸ ਲਈ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਈਸਾ ਭਾਈ ਮਰਦਾਨਾ ਜੀ ਨੂੰ ਇਹ ਗੱਲ ਸਮਝਾ ਦਿੱਤੀ, ਲੈ ਭਾਈ ਅੱਜ ਤੋਂ ਤੂੰ ਮੇਰਾ ਭਾਈ ਹੈ ਤੇ ਇਹ ਤਿੰਨ ਗੱਲਾਂ ਆਪਣੀ ਝੋਲੀ ਪਾ ਲੈ। ਪਾਈਸਾ ਭਾਈ ਮਨੀ ਸਿੰਘ ਜੀ ਗਿਆਨ ਰਤਨਾਮਲੀ ਵਿੱਚ ਐਸਾ ਸੁੰਦਰ ਕਰਕੇ ਲਿਖਦੇ ਨੇ, ਜੋ ਤਿੰਨ ਬਚਨ ਭਾਈ ਮਰਦਾਨੇ ਦੀ ਝੋਲੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਏ ਨੇ, ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਉਹ ਬਚਨ ਕਮਾ ਸਕੀਏ। ਉਹ ਬਚਨ ਕਿਹੜੇ ਨੇ, ਸਾਧ ਸੰਗਤ ਪਿਆਰ ਨਾਲ ਸੁਣੋ। ਪਹਿਲੀ ਗੱਲ ਕਹਿਣ ਲੱਗੇ ਭਾਈ ਮਰਦਾਨਾ ਜੀ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਦੂਸਰੀ ਗੱਲ, ਪਿਛਲ ਰਾਤੀ ਜਾਗਣਾ ਹੈ ਜੀ ਮਹਾਰਾਜ। ਤੀਸਰਾ ਬਚਨ, ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਆਖੀਆਂ। ਪਹਿਲੀ ਗੱਲ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਦੂਸਰੀ ਗੱਲ, ਪਿਛਲ ਰਾਤੀ ਜਾਗ ਕੇ ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਤੇ ਤੀਸਰੀ ਗੱਲ, ਆਏ ਗਏ ਅਭਿਆਗਤ ਦੀ ਸੇਵਾ ਕਰਨੀ। ਇਹ ਤਿੰਨ ਗੱਲਾਂ ਭਾਈ ਸਾਹਿਬ ਦੀ ਝੋਲੀ ਪਾਈਆਂ। ਤੇ ਸਾਧ ਸੰਗਤ, ਅੱਜ ਇਹੀ ਬਚਨ ਗੁਰੂ ਨਾਨਕ ਦੇ ਭਾਈ ਸਾਹਿਬ ਨੇ ਆਪਣੇ ਹਿਰਦੇ ਵਿੱਚ ਵਸਾ ਲੈ। ਤੇ ਸਾਧ ਸੰਗਤ, ਜਿਨ੍ਹੇ ਗੁਰੂ ਦਾ ਬਚਨ ਮੰਨਿਆ, ਇਤਿਹਾਸ ਪੜ੍ਹ ਕੇ ਵੇਖੋ, 47 ਸਾਲ ਸਾਥ ਨਿਭਾਇਆ। ਅੱਜ ਦਾ ਸਾਥੀ, ਅੱਜ ਦਾ ਪੁੱਤਰ, ਅੱਜ ਦਾ ਭਰਾ ਇੰਨਾ ਸਾਥ ਨਹੀਂ ਨਿਭਾਉਂਦਾ ਜਿੰਨਾ ਸਾਥ ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਨਿਭਾਇਆ। ਮੈਂ ਤੇ ਇੰਜ ਕਹਾਂਗਾ, ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਸੀ ਭਾਈ ਮਰਦਾਨੇ ਤੇ, ਇੰਨਾ ਪਿਆਰ ਕਰਦੇ ਸਨ, ਜੋ 47 ਸਾਲ ਸਾਥ ਰਹੇ ਨਾਲ ਨਿਭੇ। ਫਿਰ ਇਤਨਾ ਮਾਨ ਦਿੱਤਾ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਮੁਖੋਂ ਨਿਕਲੇ ਬਚਨ ਆਪਣਾ ਹੱਕ ਆਪਣਾ ਨਾਂ ਦੇ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਕਰ ਦਿੱਤੇ। ਮਰਦਾਨਿਆਂ, ਤੈਨੂੰ ਹੱਕ ਹੈ, ਤੂੰ ਮੇਰਾ ਨਾਂ ਲੈ ਕੇ ਬਾਣੀ ਉਚਾਰਨ ਕਰ ਸਕਦਾ ਹੈ। ਇਤਨੀ ਵਡਿਆਈ, ਇਤਨਾ ਮਾਣ। ਤੇ ਮੈਂ ਸਾਧ ਸੰਗਤ ਇਹ ਬਚਨ ਕਰਾਂ, ਅੰਤ ਸਮਾਂ ਜਿਸ ਵੇਲੇ ਭਾਈ ਸਾਹਿਬ ਦਾ ਆਇਆ, ਤਾਂ ਵੀ ਭਾਈ ਸਾਹਿਬ ਭਾਈ ਮਰਦਾਨਾ ਦੀ ਇਤਨੀ ਖੁਸ਼ ਕਿਸਮਤ, ਗੁਰੂ ਨਾਨਕ ਪਾਤਸ਼ਾਹ ਦੀ ਝੋਲੀ, ਗੁਰੂ ਨਾਨਕ ਦੀ ਗੋਦ, ਕਰਤਾਰਪੁਰ ਦੀ ਧਰਤੀ, ਆਖਰੀ ਸਵਾਸ ਤੇ ਗੁਰੂ ਨਾਨਕ ਨਾਲ ਕੁਝ ਬਚਨ ਹੋ ਰਹੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਮੇਰੇ ਜ਼ਿੰਦਗੀ ਦੇ ਚੰਦ ਸਵਾਸ ਬਾਕੀ ਰਹਿ ਗਏ ਨੇ। ਜਿਸ ਵੇਲੇ ਇਹ ਬਚਨ ਆਖਿਆ ਤੇ ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਤੂੰ ਤੇ ਬ੍ਰਹਮ ਗਿਆਨੀ ਹੋ ਗਿਆ। ਆਪਣੇ ਸਵਾਸ ਵੀ ਦੱਸ ਰਿਹਾ ਗਿਣ ਕੇ ਕਿ ਇੰਨੇ ਸਵਾਸ ਹੋਰ ਬਾਕੀ ਰਹਿ ਗਏ ਨੇ, ਤੂੰ ਬ੍ਰਹਮ ਗਿਆਨੀ ਹੋ ਗਏ। ਕਹਿਣ ਲੱਗਾ, ਪਾਤਸ਼ਾਹ ਇਹ ਸਭ ਤੁਹਾਡੀ ਕਿਰਪਾ, ਤੁਹਾਡੀ ਛਤਰ ਛਾਇਆ ਹੇਠ ਰਿਹਾ, ਤੁਹਾਡੀ ਸੰਗਤ ਕੀਤੀ ਹੈ ਤੇ ਇਹ ਮੈਨੂੰ ਮਾਣ ਹਾਸਲ ਹੋਇਆ। ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਇੱਕ ਗੱਲ ਤੇ ਦੱਸ, ਅੰਤ ਸਮਾਂ ਆਇਆ, ਤੇਰਾ ਆਖਰੀ ਸਵਾਸ ਚੱਲ ਰਹੇ ਨੇ, ਤੂੰ ਦੱਸ ਮੈਂ ਤੇਰੇ ਅੰਤ ਸਮੇਂ ਤੇਰਾ ਸੰਸਕਾਰ ਕਵਾਂ ਜਾਂ ਇਸ ਦੇਹ ਨੂੰ ਦਫਨਾ ਦੇ। ਭਾਈ ਸਾਹਿਬ ਉਸ ਵੇਲੇ ਹੱਥ ਬੰਨ ਕੇ ਬੇਨਤੀ ਕਰਦੇ ਨੇ, ਹੇ ਪਾਤਸ਼ਾਹ, ਹੇ ਮੇਰੇ ਪਾਤਸ਼ਾਹ, ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੀ ਦੇਹ ਨੂੰ ਦਫਨਾਉਣਾ ਜਾਂ ਸੰਸਕਾਰ ਕਰਨੇ? ਹੇ ਪਾਤਸ਼ਾਹ, ਇਹਨੂੰ ਦਫਨਾਈ ਨਾ, ਇਹਨੂੰ ਕਿਸੇ ਮੜੀ ਗੋਰ ਵਿੱਚ ਨਾ ਪਾਈ। ਕੀ ਤੁਸੀਂ ਚਾਹੁੰਦੇ ਹੋ ਇੱਕ ਮੜੀ ਵਿੱਚੋਂ ਨਿਕਲਿਆ ਮੈਨੂੰ ਦੁਬਾਰਾ ਮੜੀ ਵਿੱਚ ਪਾਉਣਾ ਚਾਹੁੰਦੇ? ਭਾਈ ਸਾਹਿਬ ਨੇ ਸਰੀਰ ਨੂੰ ਮੜੀ ਆਖਿਆ, ਇੱਕ ਮੜੀ ਵਿੱਚੋਂ ਕੱਢ ਕੇ ਦੂਜੀ ਮੜੀ ਵਿੱਚ ਪਾਉਣਾ ਚਾਹੁੰਦੇ ਹੋ? ਨਾ ਪਾਤਸ਼ਾਹ, ਮੇਰਾ ਸੰਸਕਾਰ ਕਰਨਾ, ਮੇਰਾ ਸੰਸਕਾਰ ਕਰਨਾ। ਤੇ ਸਾਧ ਸੰਗਤ, ਕਈ ਇਰਖਾਲੂ ਈਰਖਾ ਵਿੱਚ ਐਸਾ ਵੀ ਬਚਨ ਕਰ ਦਿੰਦੇ ਨੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਕਬਰ
खुरम शहर अंदर बनी है। साडा इतिहास गवाही दिंदा पहले ते सन नहीं रलदा, समा नहीं बनदा। दूजी गल, खुरम शहर उथे दी ए गल ही नहीं है, गल है करतारपुर की धरती। गुरु नानक पातशाह ते भाई मरदाने नूं इन्नी गल फिर कह दित्ती, मरदाने आ लै फिर तेरी देह दा संस्कार ही होवेगा इस गल नूं याद करनी, जिथे तेरा वासा उथे मेरा वासा, ते जिथे मेरा वासा उथे तेरा वासा। ते जे ईरखावादी जे ऐसी गल करदे भी ने, इहदा भाव ए हो गया ओ मरदाने नूं कबर च नहीं पा रहा है, बल्कि गुरु नानक नूं कबर च पा रहे ने। नहीं भाई, जो बात है उस नूं कहना साडा फर्ज बनदा। खैर, गुरु नानक पातशाह ने जोत नूं वेख के इतनी वड्याई बख्शी है, ते सानू कहिंदे ने हे पुरखा, हे मनुख, हे इंसान, आ तू भी जोत वेख, जात ना पुछ। मैं बचन इसलिए कर रहा कि जिस गुरु नानक अगे असी सीस नवाने आ, केवल साडा सिर ही निवदा है या साडा हिरदा भी निवे है? कि असी कदी मन भी नवाया है, सीस नवाया है, क्या थी है जा रिद है कसुदे चाहे, की फायदा सीस नवाण दा? कि असी गुरु दा बचन भी मनने आ। आओ भाई, अज तो आपां गुरु दा बचन कमाना शुरू करिए, बचन मनना शुरू करिए। गुरु नानक पातशाह दे इस बचन नूं बुलंद कर रहे ने धन गुरु अंगद साहिब, क्योंकि वह भी गुरु नानक दी जोत हन। ऐसी गुरुमुखी दे अखर धन गुरु अंगद साहिब बनांदे ने, ते संगत विच प्रचार करदे ने। संगत बना के कहिंदे ਉਹਨਾਂ ਨੇ ਸਭ ਨੂੰ ਇੱਕੋ ਜਿਹਾ ਮਾਣ ਦਿੱਤਾ ਹੈ ਤੇ ਸਾਧ ਸੰਗਤ। ਫਿਰ ਉਪਰੰਤ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਰਾਮਦਾਸ ਚੱਕ ਵਸਾਉਂਦੇ ਨੇ, 52 ਜਾਤੀਆਂ ਨੂੰ ਵਸਾ ਕੇ ਅਵਾਰਡ ਦਿੰਦੇ ਨੇ, ਆਓ ਭਾਈ ਇੱਥੇ ਹਰ ਕੋਈ ਆ ਕੇ ਰਹਿ ਸਕਦਾ, ਹਰ ਕੋਈ ਬਹਿ ਸਕਦਾ। ਸਤ ਬਲਵੰਡ ਜੀ ਬਾਣੀ ਵਿੱਚ ਕਹਿੰਦੇ ਨੇ ਇਹ ਸਾਰੀ ਗੱਲ ਜੋਤ ਦੀ ਇੱਕੋ ਜਿਹੀ ਗੁਰੂ ਦੀ ਕਿਉਂ ਹੈ? ਕਿਉਂਕਿ ਗੁਰੂ ਦੀ ਜੋਤ ਜੋ ਇੱਕੋ ਹੀ,

ਕਿਉਂਕਿ ਜੋਤ ਇੱਕ ਹੈ ਤੇ ਜੁਗਤ ਵੀ ਇੱਕ ਹੈ। ਹੁਣ ਜੋਤ ਹੋਵੇਗੀ ਤੇ ਜੁਗਤੀ ਮਿਲੇਗੀ, ਜੇ ਜੋਤ ਨਹੀਂ ਤੇ ਜੁਗਤ ਕਿੱਥੋਂ ਆਉਣੀ। ਹੁਣ ਅਸੀਂ ਦੀਵਾ ਜਗਾਉਣਾ ਹੋਵੇ, ਜੋਤ ਤਾਂ ਹੈ ਪਰ ਜਦ ਤੱਕ ਜੁਗਤੀ ਨਾ ਹੋਵੇ ਜੋਤ ਨਹੀਂ ਬਾਲੀ ਜਾ। ਜੋਤ ਬਲਦੀ ਹੈ ਜੁਗਤੀ ਨਾਲ, ਪਰ ਪਹਿਲੇ ਜੋਤ ਫਿਰ ਜੁਗਤ। ਖੈਰ ਸੋ ਸਾਧ ਸੰਗਤ, ਫਿਰ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ, ਹੁਣ ਉਹਨਾਂ ਤੇ ਕਮਾਨ ਕਰ ਦਿੱਤੀ। ਉਹ ਕਹਿਣ ਲੱਗੇ ਭਾਈ ਇਸ ਜੋਤ ਦੀ ਪਹਿਚਾਣ ਕਿਵੇਂ

ਧਿਆਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਇਸ ਹਰਿਮੰਦਰ ਦੀ ਉਸਾਰੀ ਕੀਤੀ, ਹਰਿਮੰਦਰ ਨੂੰ ਤਿਆਰ ਕੀਤਾ ਤੇ ਹਰਿਮੰਦਰ ਜਿਸ ਵੇਲੇ ਸਾਜਿਆ ਤੇ ਸਾਧ ਸੰਗਤ ਇਸ ਹਰਿਮੰਦਰ ਦੀ ਨੀਂਹ ਪੱਥਰ ਫਾਊਂਡੇਸ਼ਨ ਰੱਖਣ ਵਾਲਾ ਕੌਣ ਹੈ? ਸਾਈ ਮੀਆਂ ਮੀਰ। ਹੁਣ ਇੱਥੋਂ ਸਾਨੂੰ ਪ੍ਰਤੀਕ ਕੀ ਹੁੰਦਾ ਕਿ ਧੰਨ ਗੁਰੂ ਅਰਜਨ ਸਾਹਿਬ ਦੀ ਨਿਗਾਹ ਅੰਦਰ ਜੋਤ ਨੂੰ ਥਾਂ ਹੈ, ਜਾਤ ਨੂੰ ਨਹੀਂ। ਜੇ ਕੋਈ ਸਵਾਲ ਕਰੇ ਸਾਈ ਮੀਆਂ ਮੀਰ ਤੇ ਮੁਸਲਮਾਨ ਸੀ ਤੇ ਹਰਿਮੰਦਰ ਹੋਵੇ ਗੁਰਸਿੱਖਾਂ ਦਾ, ਗੁਰੂ ਦਾ ਘਰ, ਉਹਦਾ ਨੀਂਹ ਪੱਥਰ ਉਹ ਰੱਖੇ, ਨਹੀਂ। ਇੱਥੇ ਇਹ ਸਵਾਲ ਨਹੀਂ ਹੈ, ਇੱਥੇ ਗੱਲ ਹੈ ਜੋਤ ਦੀ। ਉੱਚੀ ਨਿਰਮਲ ਜੋਤ ਵੇਖ ਕੇ ਉਹਦੇ ਕੋਲ ਨੀਂਹ ਪੱਥਰ ਰਖਵਾਇਆ ਤੇ ਹਰਿਮੰਦਰ ਐਸਾ ਤਿਆਰ ਕਰ ਦਿੱਤਾ। ਦੁਨੀਆਂ ਵਿੱਚ ਮੰਦਰ ਤੇ ਬਥੇਰੇ ਨੇ, ਹਰਿਮੰਦਰ ਇੱਕੋ ਹੈ। ਉਸ ਹਰਿਮੰਦਰ ਦੀ ਸਾਜਨਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਕਹਿੰਦੇ ਨੇ ਚਾਰ ਦਰਵਾਜੇ ਰੱਖੇ, ਪਰ ਚਾਰ ਦਰਵਾਜੇ ਰੱਖ ਕੇ ਰਸਤਾ ਇੱਕੋ ਰੱਖਿਆ। ਹੁਣ ਇਹ ਆਵਾਜ਼ ਕੀ ਦਿੰਦਾ ਆਉਣ ਵਾਲੇ ਨੂੰ ਕਿ ਭਾਈ ਆਉਣ ਦਾ ਰਸਤਾ ਇੱਕ ਹੈ, ਆ ਤੂੰ ਜਿੱਥੋਂ ਮਰਜ਼ੀ, ਪੂਰਬ ਤੋਂ ਆ, ਪੱਛਮ ਤੋਂ ਆ, ਉੱਤਰ ਤੋਂ ਆ, ਦੱਖਣ ਤੋਂ ਆ, ਆਉਣਾ ਤੈਨੂੰ ਇੱਕੋ ਰਸਤੇ ਪੈਣਾ ਹੈ। ਲੇਕਿਨ ਜਿਸ ਵੇਲੇ ਅੰਦਰ ਆ ਜਾਏਗਾ, ਉੱਥੇ ਅੰਦਰ ਕੀ ਹੈ? ਚਾਰ ਦਰਵਾਜ਼ੇ।

ਘਰ ਹੁਣ ਅੰਮ੍ਰਿਤਸਰ ਐਸਾ ਹਰਿਮੰਦਰ ਹੈ ਜਿਹਦੀ ਇੱਕ ਸਿਫਤ ਨਹੀਂ ਅਨੇਕਾਂ ਸਿਫਤਾਂ ਨੇ ਕਿਹੜੀ ਕਿਹੜੀ ਕੀਤੀ ਜਾ ਅੰਮ੍ਰਿਤਸਰ ਸਤ

ਕਿਤੇ ਲਿਖਿਆ ਕਿ ਸਿੱਖ ਹੀ ਨਾ ਆਵੇ? ਬਿਲਕੁਲ ਨਹੀਂ। ਹਰ ਕਿਸੇ ਲਈ, ਹਰ ਕਿਸੇ ਨੂੰ ਆ ਜਾਏ, ਕੋਈ ਵੀ ਆਵੇ, ਜਿਹੜਾ ਵੀ ਨਾ ਆਵੇਗਾ ਆਪਣੀ ਕੁਲਾਂ ਦਾ ਉਧਾਰ ਕਰ ਲਵੇਗਾ। ਐਸਾ ਹਰਿਮੰਦਰ, ਤੇ ਇਸ ਹਰਿਮੰਦਰ ਅੰਦਰ ਤੁਸੀਂ ਵੇਖ ਲਓ ਸਤਿਗੁਰੂ ਜੀ ਨੇ ਕਿੰਨਾ ਕਿੰਨਾ ਨੂੰ ਆਵਾਜ਼ ਦੇ ਕੇ ਨਹੀਂ ਬੁਲਾਇਆ, ਜਿਹਨੂੰ ਸਮਾਜ ਨੇ ਦੁਰਕਾਰਿਆ, ਜਿਹਨੂੰ ਮੰਦਰੋਂ ਕੱਢਿਆ, ਉਹਨੂੰ ਹਰਿਮੰਦਰ ਬਿਠਾ ਦਿੱਤਾ। ਨਾਮਦੇਵ ਮੰਦਰ ਵਿੱਚ ਆ ਕੇ ਬੈਠਾ ਸੀ, ਭਗਤੀ ਕਰਨ ਲੱਗਾ, ਧਰਮ ਦੇ ਠੇਕੇਦਾਰਾਂ ਚੁੱਕ ਕੇ ਬਾਹਰ ਮਾਰਿਆ, ਤੂੰ ਸ਼ੂਦਰ ਨੀਵੀਂ ਜਾਤ ਵਿੱਚੋਂ, ਮੰਦਰ ਵਿੱਚ ਬਹਿ ਕੇ ਭਗਤੀ ਕਰਨੇ, ਬਾਹਰ ਕੱਢ ਕੇ ਸੁੱਟ ਦਿੱਤਾ। ਪਰ ਸਾਧ ਸੰਗਤ ਖਿਆਲ ਕਰਨਾ, ਨਾਮਦੇਵ ਨੇ ਮੰਦਰ ਦੇ ਪਿਛਵਾੜੇ ਬਹਿ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਦੂਜਾ ਮੰਦਰ ਨਹੀਂ ਬਣਾਇਆ। ਤੇ ਸਾਡੇ ਵਿੱਚ ਕੀ ਹੁੰਦਾ, ਜੇ ਕਿਸੇ ਪ੍ਰਬੰਧਕ ਨੂੰ ਇੱਕ ਗੁਰਦੁਆਰਿਓਂ ਕੱਢ ਦਈਏ, ਉਹ ਦੂਜਾ ਗੁਰਦੁਆਰਾ ਬਣਾ ਲੈਂਦਾ, ਕਹਿੰਦਾ ਕੀ ਹੋਇਆ ਤੂੰ ਮੈਨੂੰ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਦਿਆਂਗਾ। ਪਰ ਨਾਮਦੇਵ ਨੇ ਦੂਜਾ ਮੰਦਰ ਨਹੀਂ ਬਣਾਇਆ, ਉਹ ਮੰਦਰ ਦੇ ਪਿਛਵਾੜੇ ਬਹਿ ਕੇ ਕਹਿਣ ਲੱਗਾ, ਹੇ ਪ੍ਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ, ਤੇ ਤੇਰੇ ਧਰਮ ਦੇ ਠੇਕੇਦਾਰਾਂ ਮੈਨੂੰ ਚੁੱਕ ਕੇ ਬਾਹਰ ਮਾਰਿਆ ਕਿ ਮੈਂ ਨੀਵੀਂ ਜਾਤ ਵਿੱਚੋਂ ਆ, ਇਤਨਾ ਅਨਿਆਏ ਮੇਰੇ ਨਾਲ,

ਸੋ ਗੁਰੂ ਨੇ ਜੋਤ ਦੀ ਪਹਿਚਾਣ ਕਰਾਈ ਹੈ। ਭਾਈ ਜੋਤ ਵੇਖੋ, ਜਾਤ ਨਾ ਪੁੱਛੋ। ਤੇ ਸਾਧ ਸੰਗਤ, ਇਹ ਜੋ ਇਸ ਵੇਲੇ ਪ੍ਰਤੱਖ ਜੋਤ ਇੱਕ ਮਰਤਬਾ ਸੀਸ ਨੌਤੀ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਜਗ ਮਗਾ ਰਹੀ ਹੈ। ਹੁਣ ਮੈਂ ਇਹਦਾ ਬਚਨ ਤੁਹਾਡੇ ਸਮਕਸ਼ ਰੱਖਾਂ, ਕਿਉਂਕਿ ਮੈਂ ਇੱਕ ਕੀਰਤਨ ਵਿੱਚ ਜ਼ਿਕਰ ਕੀਤਾ ਸੀ, ਮੈਂ ਇਹ ਬਚਨ ਤੁਹਾਨੂੰ ਜ਼ਰੂਰ ਸੁਣਾਵਾਂਗਾ। ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦੇ ਮਨ ਅੰਦਰ ਇਹ ਖਿਆਲ ਕਿਵੇਂ ਉਤਪੰਨ ਹੋਇਆ। ਇੱਕ ਦਿਵਸ

ਕਹਿੰਦੇ ਨੇ ਇੱਕ ਦਿਨ ਅੰਮ੍ਰਿਤ ਵੇਲਾ ਸੀ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਸਾਹਿਬ ਉੱਠ ਕੇ ਬੈਠ ਗਏ। ਏਕ ਦਿਵਸ ਪ੍ਰਭ ਪ੍ਰਾਤੇ ਕਾਲ ਦਇਆ ਭਾਏ ਪ੍ਰਭ ਦੀਨ ਦਿਆਲ ਦਇਆ ਦੇ ਘਰ ਵਿੱਚ ਆਏ। ਅੰਮ੍ਰਿਤ ਵੇਲੇ ਉੱਠ ਕੇ ਬਹਿ ਗਏ ਤੇ ਮਨ ਵਿੱਚ ਖਿਆਲ ਕੀ ਉਤਪੰਨ ਹੋਇਆ, ਇਹ ਮਨ ਉਪਜੀ ਪ੍ਰਗਟੋ ਜਗ ਪੰਥ ਤੈ ਕਾਰਣ ਕੀ ਜੇ ਅਬ ਗ੍ਰੰਥ। ਇਹ ਮਨ ਉਪਜੀ, ਮਨ ਚ ਖਿਆਲ ਆਇਆ ਅਰਜਨ ਉੱਠ, ਅੰਮ੍ਰਿਤ ਵੇਲੇ ਜੇ ਤੈਨੂੰ ਅਕਾਲ ਪੁਰਖ ਨੇ ਉਠਾਇਆ ਹੈ ਤੇ ਇਹਦੇ ਪਿੱਛੇ ਇੱਕ ਰਾਜ ਹੈ। ਇਹ ਮਨ ਉਪਜੀ ਪ੍ਰਗਟਿਓ ਜਗ ਪੰਥ ਤਹਿ ਕਾਰਨ ਕੀਜੇ ਅਬ ਗ੍ਰੰਥ। ਜਗ ਅੰਦਰ ਪੰਥ ਪ੍ਰਗਟ ਹੋਇਆ ਹੈ ਤੇ ਇਸ ਪੰਥ ਵਾਸਤੇ ਇੱਕ ਗ੍ਰੰਥ ਤਿਆਰ ਕਰੋ, ਇਸ ਗ੍ਰੰਥ ਦੀ ਜ਼ਰੂਰਤ ਹੈ। ਹੁਣ ਉਸ ਪੰਥ ਵਾਸਤੇ ਇਹ ਗ੍ਰੰਥ ਤਿਆਰ ਹੋਇਆ ਤੇ ਪੰਥ ਕਿਹੜਾ ਹੈ? ਇੱਕ ਉੱਤਮ ਪੰਥ, ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀ ਰਤਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਉੱਤਮ ਪੰਥ ਸਾਧ ਸੰਗਤ, ਇਸ ਪੰਥ ਵਾਸਤੇ ਇਸ ਗ੍ਰੰਥ ਦੀ ਸਾਜਨਾ ਹੋਈ ਹੈ ਤੇ ਸਾਧ ਸੰਗਤ ਹੁਣ ਪੰਥ ਚਲਾਇਆ ਗੁਰੂ ਨਾਨਕ ਨੇ, ਗ੍ਰੰਥ ਦੀ ਸਾਜਨਾ ਕੀਤੀ ਹੈ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਇਸ ਗੁਰੂ ਗ੍ਰੰਥ ਦੀ ਤਾਬਿਆ ਹਜ਼ੂਰੀ ਵਿੱਚ ਰਹਿਣ ਦਾ ਹੁਕਮ ਕੀਤਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਸ਼ਬਦ ਮੇ ਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਖੁਆਰ ਹੋਏ, ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਭਾਈ ਦੋਹਰਾ ਇਥੋਂ ਤੱਕ ਹੀ ਹੈ, ਅੱਗੇ ਆਪਾਂ ਜਿੰਨਾ ਮਰਜ਼ੀ ਪੜ ਲਈਏ ਪਰ ਦੋਹਰਾ ਕੇਵਲ ਸਤਿਗੁਰ ਨੇ ਇੰਨਾ ਹੀ ਉਚਾਰਨ ਕੀਤਾ। ਖੈਰ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ, ਸਤਿਗੁਰ ਨੇ ਇਸ ਆਵਾਜ਼ ਨੂੰ ਬੁਲੰਦ ਰੱਖਿਆ ਤੇ ਸਾਧ ਸੰਗਤ ਵੇਖੋ ਇਸ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨੇ ਭਗਤ ਬਿਰਾਜਮਾਨ ਨੇ। 15 ਭਗਤ, 11 ਪਟ, 4 ਸਿੱਖ ਤੇ 6 ਗੁਰੂ ਸਾਹਿਬਾਨ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਹੈ ਤੇ ਆਪਾਂ ਗੁਰੂ ਦਾ ਹੁਕਮ ਮੰਨਦੇ ਹੋਏ ਖਿਆਲ ਕਰੀਏ, ਜੇ ਗੁਰੂ ਨੇ ਜੋਤ ਦੀ ਗੱਲ ਕੀਤੀ ਹੈ ਆਪਾਂ ਜਾਤ ਕਿਉਂ ਪੁੱਛਨੇ? ਆਪਾਂ ਕਿਉਂ ਨਾ ਜੋਤ ਦੀ ਗੱਲ ਕਰੀਏ? ਹੁਣ ਅੱਗੇ ਚੱਲੀਏ, ਧੰਨ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਅੱਜ ਫਿਰ ਜੋਤ ਦੀ ਗੱਲ ਕਰਦੇ ਹੋਏ ਕਿਹਾ, ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾਟ ਹੈ, ਨਾ ਘਾਟ ਬਾਟ ਹੋਤ ਹੈ। ਗੱਲ ਜੋਤ ਦੀ ਕੀਤੀ। ਹੁਣ ਮੈਂ ਇੱਕ ਜ਼ਿਕਰ ਤੁਹਾਡੇ ਸਮਕਸ਼ ਹੋਰ ਰੱਖਣਾ ਚਾਹੁੰਦਾ। ਕਈ ਵਾਰ ਸਾਡੀ ਜ਼ਬਾਨ ਤੇ ਲਫ਼ਜ਼ ਆਉਂਦੇ ਨੇ 10 ਗੁਰੂ ਸਾਹਿਬਾਨ, ਨਾ ਭਾਈ ਸਾਡਾ ਗੁਰੂ ਇੱਕੋ ਹੈ। ਸਾਡੇ ਗੁਰੂ ਦੇ ਸਰੂਪ ਜ਼ਰੂਰ 10 ਹੋਏ ਨੇ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਫਿਰ ਅਸੀਂ ਇੱਥੇ ਕਹਿੰਦੇ ਹਾਂ 10 ਸਰੂਪਾਂ ਦੀ ਪ੍ਰਤੱਖ ਜੋਤ ਸੀਸ ਨੂੰ ਆਉ ਤੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਉਹ ਵੀ ਇੱਕੋ ਹੀ ਹੈ ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਾਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਜਾਣੋ ਕਿਉਂਕਿ ਸ਼ਬਦ ਗੁਰੂ ਹੈ, ਇੱਥੇ ਦੇ ਗੁਰੂ ਨਹੀਂ ਆਖਿਆ। ਜਦ ਗੁਰੂ ਨਾਨਕ ਪਾਤਸ਼ਾਹ ਅੱਗੇ ਸਵਾਲ ਹੋਇਆ ਸੀ ਤੁਸੀਂ ਗੁਰੂ ਹੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਨਹੀਂ ਆਖਿਆ ਕਿ ਮੈਂ ਗੁਰੂ। ਇਸ ਲਈ ਗੁਰੂ ਸ਼ਬਦ ਹੈ, ਆਪਾਂ ਸ਼ਬਦ ਨੂੰ ਗੁਰੂ ਮੰਨਣਾ, ਇਸ ਵਾਸਤੇ ਸਾਡਾ ਗੁਰੂ ਇੱਕੋ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗੁਰੂ ਕਿਹੜਾ? ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ। ਉਹ ਜੋਤ ਦੀ ਗੱਲ ਕਰਦੇ ਨੇ। ਹੁਣ ਜਿਸ ਵੇਲੇ ਜੋਤ ਦੀ ਗੱਲ ਕੀਤੀ ਤੇ ਵੇਖੋ ਪੰਜਾਂ ਪਿਆਰਿਆਂ ਦੀ ਸਾਜਨਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਜੋਤ ਵੇਖਦੇ ਨੇ ਜਾਤ ਨਹੀਂ, ਜੋਤ ਵੇਖਦੇ ਨੇ। ਦਇਆ ਰਾਮ ਆਏ ਨੇ, ਸੀਸ ਮੰਗਿਆ ਦਇਆ ਰਾਮ ਆਏ ਨੇ, ਖੈਮੇ ਵਿੱਚ ਲੈ ਗਏ ਨੇ, ਗੁਲਾਮੀ ਦੀ ਗਰਦਨ ਨੂੰ ਕੱਟ ਕੇ ਫਿਰ ਬਾਹਰ ਆਉਂਦੇ ਨੇ, ਇੱਕ ਸੀਸ ਹੋਰ ਚਾਹੀਦਾ ਹੈ। ਦਇਆ ਤੋਂ ਬਾਅਦ ਧਰਮਚੰਦ ਜੀ ਆ ਜਾਂਦੇ ਨੇ, ਜਿਸ ਵੇਲੇ ਧਰਮਚੰਦ ਜੀ ਆ ਜਾਂਦੇ ਨੇ, ਸਤਿਗੁਰ ਕਹਿੰਦੇ ਨੇ ਹੇ ਅਕਾਲ ਪੁਰਖ ਇਤਨੀ ਤੇਰੀ ਕਿਰਪਾ, ਦਇਆ ਨਾਲ ਤੁਸੀਂ ਧਰਮ ਭੇਜਿਆ ਹੈ, ਹੁਣ ਧਰਮ ਤੋਂ ਬਾਅਦ ਲੋੜ ਕੀ ਹੈ? ਹਿੰਮਤ ਦੀ। ਹਿੰਮਤ ਰਾਏ ਜੀ ਆ ਜਾਂਦੇ ਨੇ, ਹਿੰਮਤ ਤੋਂ ਬਾਅਦ ਲੋੜ ਕੀ ਹੈ? ਮੋਕਮ ਚੰਦ ਜੀ। ਜਿਸ ਵੇਲੇ ਮੋਕਮ ਚੰਦ ਜੀ ਆਉਂਦੇ ਨੇ, ਸਤਿਗੁਰ ਹੋਰ ਖੁਸ਼ ਹੁੰਦੇ ਨੇ, ਦਇਆ ਨੂੰ ਧਰਮ ਮਿਲਿਆ, ਧਰਮ ਨੂੰ ਹਿੰਮਤ ਮਿਲੀ, ਹਿੰਮਤ ਨੂੰ ਮੋਕਮ ਪੱਕਾਪਨ ਮਿਲਿਆ। ਕਹਿੰਦੇ ਨੇ ਹੇ ਅਕਾਲ ਪੁਰਖ ਇੱਕ ਸੀਸ ਹੋਰ ਚਾਹੀਦਾ, ਪਰ ਦੇਵੀ ਉਹੀ ਹੋਈ। ਕਹਿੰਦੇ ਨੇ ਫਿਰ ਕੌਣ ਆਇਆ? ਸਾਹਿਬ ਚੰਦ ਜੀ। ਜਦੋਂ ਸਾਹਿਬ ਚੰਦ ਜੀ ਆਏ ਨਾ, ਸਤਿਗੁਰ ਕਹਿੰਦੇ ਨੇ ਵਾਹ ਅਕਾਲ ਪੁਰਖ, ਤੇਰੇ ਪੰਥ ਦੀ ਸਾਜਨਾ ਜਿਹੜੀ ਕੀਤੀ ਹੈ, ਪੰਚਾਇਤ ਬੜੀ ਸੁੰਦਰ ਹੈ, ਕਿਉਂਕਿ ਸਭ ਤੋਂ ਪਹਿਲੇ ਦਇਆ, ਸਭ ਤੋਂ ਪਹਿਲੇ ਦਇਆ। ਗੁਰੂ ਨਾਨਕ ਪਾਤਸ਼ਾਹ ਨੇ ਕੁਝ ਮੰਗਿਆ ਤੇ ਦਇਆ ਮੰਗੀ ਹੈ। ਮੈਂ ਕੱਲ ਇਸ ਦਾ ਜ਼ਿਕਰ ਤੁਹਾਡੇ ਸਮਕਸ਼ ਰੱਖਾਂਗਾ। ਪਹਿਲੇ ਦਇਆ, ਫਿਰ ਧਰਮ, ਫਿਰ ਹਿੰਮਤ, ਫਿਰ ਮੋਕਮ ਪੱਕੇ ਸੌਲਟ, ਫਿਰ ਕਹਿੰਦੇ ਨੇ ਮੈਂ ਇਹਨਾਂ ਨੂੰ ਸਹਿਬੀ ਦੇਣਾ ਚਾਹੁੰਦਾ। ਖਾਲਸੇ ਪੰਥ ਨੂੰ ਗੁਰੂ ਨੇ ਸਹਿਬੀ ਬਖਸ਼ੀ ਹੈ, ਤੇ ਭਾਈ ਸਹਿਬੀ ਤੇ ਉਹਨੂੰ ਮਿਲਣੀ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ ਉਹਨੂੰ ਸਹਿਬੀ ਮਿਲ ਜਾਂਦੀ ਹੈ। ਉਹ ਸਹਿਬ ਹੋ ਜਾਂਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਇੱਕ ਵਾਰ ਆ ਗਿਆ। ਹੁਣ ਉੱਥੇ ਗੁਰੂ ਨੇ ਜਾਤ ਵੇਖੀ ਹੈ ਨਹੀਂ, ਜੋਤ। ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ, ਜੋਤ ਵੇਖੀ ਹੈ, ਜਾਤ ਨਹੀਂ ਪੁੱਛੀ ਕਿ ਤੇਰੀ ਜਾਤ ਕੀ ਹੈ। ਪੰਚਾਇਤ ਐਸੀ ਬਣਾ ਦਿੱਤੀ, ਪੰਜ ਪਿਆਰੇ ਐਸੇ ਬਣਾ ਦਿੱਤੇ, ਕਹਿਣ ਲੱਗੇ ਮੇਰੇ ਪੰਜ ਪਿਆਰੇ ਨੇ। ਇਤਨਾ ਵੱਡਾ ਮਾਣ ਆਪਣੇ ਸਾਹਿਬਜ਼ਾਦਿਆਂ ਤੋਂ ਪਹਿਲੇ ਅਰਦਾਸ ਵਿੱਚ ਨਾਂ ਦੇ ਦਿੱਤਾ, ਪੰਜ ਪਿਆਰੇ ਚਾਰ ਸਾਹਿਬਜ਼ਾਦੇ। ਕਿਸ ਲਈ? ਕਿਉਂਕਿ ਗੁਰੂ ਨੇ ਜੋਤ ਦੀ ਪਹਿਚਾਣ ਕੀਤੀ ਹੈ, ਜੋਤ ਦੀ ਸਾਜਨਾ ਕੀਤੀ ਹੈ, ਤੇ ਅੰਮ੍ਰਿਤ ਦੀ ਦਾਤ ਇਸ ਲਈ ਵੰਡੀ ਸੀ ਕਿ ਅਸੀਂ ਸਾਰੇ ਇੱਕ ਹੋ ਜਾਈਏ। ਜਿਸ ਵੇਲੇ ਅੰਮ੍ਰਿਤ ਤਿਆਰ ਹੋਇਆ, ਮਾਤਾ ਜੀ ਨੇ ਪਤਾਸੇ ਆ ਪਾਏ, ਤੇ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੋਏ। ਸੂਰ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਭਲੋ ਬਿਓ ਤੁਮ ਚੱਲ ਕੇ ਆਈ, ਨੀਰਣ ਮੇ ਪਾਈ ਮੁੰਦਰਾਈ। ਤੁਸਾਂ ਬੜਾ ਚੰਗਾ ਕੀਤਾ ਹੈ, ਜੋ ਇਸ ਪਾਣੀ ਦੇ ਵਿੱਚ ਮਠੈਸ ਪਤਾਸਿਆਂ ਨੂੰ ਪਾ ਦਿੱਤਾ, ਨਹੀਂ ਤੇ ਮੈਂ ਤੇ ਲੋਹੇ ਤੇ ਲੋਹਾ ਖੜਕਾ ਦਿੱਤਾ ਸੀ। ਹੁਣ ਲੋਹਾ ਖੜਕਿਆ ਕਿਤੇ ਖਾਲਸਾ ਅੰਮ੍ਰਿਤ ਛਕ ਲੈਂਦਾ, ਬੜਾ ਕੜਾਕਾ ਆਉਣਾ। ਤੁਸੀਂ ਚੰਗਾ ਕੀਤਾ, ਵਿੱਚ ਮਠੈਸ ਪਾ ਦਿੱਤੀ ਹੈ, ਇਹਦੇ ਵਿੱਚ ਨਿਮਰਤਾ ਵੀ ਆ ਜਾ। ਹੁਣ ਪਤਾਸੇ ਪਾਉਣ ਦਾ ਕਾਰਨ ਹੀ ਕੇਵਲ ਇਹ ਸੀ ਕਿ ਜੋ ਖੰਡੇ ਦੀ ਤਾਰ ਥੱਲੇ ਆਏ ਸਾਰੇ ਇੱਕ ਹੋ ਜਾਣ, ਕਿਉਂਕਿ ਪਤਾਸਿਆਂ ਦੇ ਸਹਿਜ ਨੇ, ਕੋਈ ਛੋਟਾ, ਕੋਈ ਮੋਟਾ, ਕੋਈ ਡਿੰਗਾ, ਕੋਈ ਟੇਢਾ, ਕਈ ਪ੍ਰਕਾਰ ਦੇ ਸਹਿਜ ਹੁੰਦੇ ਨੇ, ਪਰ ਖੰਡੇ ਦੀ ਤਾਰ ਨਾਲ ਸਾਰੇ ਇੱਕ ਹੋ ਜਾਣ। ਪਰ ਹੈਰਾਨਗੀ ਦੀ ਗੱਲ ਇਹ ਸੀ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਵੀ ਇੱਕ ਨਹੀਂ ਹੁੰਦੇ, ਆਪਣੇ ਆਪ ਨੂੰ ਵੱਖੋ ਵੱਖ ਹਿੱਸਿਆਂ ਵਿੱਚ ਵੰਡੀ ਫਿਰਨੇ। ਮੈਂ ਤੇ ਇੱਥੋਂ ਤੱਕ ਵੇਖਿਆ, ਗੁਰਦੁਆਰੇ ਕਿਤੇ ਗੁਰੂ ਕਾ ਵਜ਼ੀਰ ਗ੍ਰੰਥੀ ਰੱਖਣਾ ਹੋਵੇ ਤੇ ਅਸੀਂ ਕਹਿੰਦੇ ਹਾਂ ਸਾਡੇ ਆਪਣੀ ਬਲਾਦਰੀ ਦਾ ਹੋਣਾ ਚਾਹੀਦਾ, ਆਪਣੀ ਬਲਾਦਰੀ ਦਾ ਨਾ ਹੋਵੇ ਆਪਣੇ ਪਿੰਡ ਦਾ ਹੋਣਾ ਚਾਹੀਦਾ, ਆਪਣੇ ਪਿੰਡ ਦਾ ਨਾ ਹੋਵੇ ਕਮ ਸੇ ਕਮ ਆਪਣੇ ਕਸਬੇ ਦਾ ਤੇ ਹੋਵੇ। ਜੇ ਗੁਰਦੁਆਰਿਆਂ ਦੀ ਇਹ ਹਾਲਤ ਰਹੇਗੀ ਤੇ ਸਿੱਖ ਪੰਥ ਨੂੰ ਏਕਤਾ ਕਿਵੇਂ ਆਏਗੀ, ਅਸੀਂ ਇੱਕ ਕਿਵੇਂ ਬਹਿ ਸਕਾਂਗੇ? ਜਿਸ ਗੁਰੂ ਨੂੰ ਮੰਨਦੇ ਹਾਂ, ਜਿਸ ਗੁਰੂ ਅੱਗੇ ਸੀਸ ਨਵਾਉਂਦੇ ਹਾਂ, ਉਹ ਕਹਿੰਦੇ ਨੇ ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਤੇ ਗੁਰਹਾਈ ਕਹਿੰਦੇ ਨੇ ਗੁਰ ਭਾਈ, ਤੇ ਗੁਰ ਭਾਈ ਜੀ ਦਾ ਗੁਰੂ ਇੱਕ ਹੋਵੇ, ਤੇ ਸਾਡਾ ਤੇ ਗੁਰੂ ਵੀ ਇੱਕ ਹੈ, ਸ਼ਬਦ ਵੀ ਇੱਕ ਹੈ, ਅੰਮ੍ਰਿਤ ਵੀ ਇੱਕ ਹੈ, ਉਪਦੇਸ਼ ਵੀ ਇੱਕ ਹੈ, ਫਿਰ ਅਸੀਂ ਇੱਕ ਕਿਉਂ ਨਹੀਂ? ਆਓ ਅੱਜ ਪ੍ਰਚਾਰ ਕਰਨਾ ਤੇ ਇਸ ਗੱਲ ਦਾ ਕਰਨਾ ਕਿ ਅਸੀਂ ਇੱਕ ਹੋ ਸਕੀਏ, ਤੇ ਇੱਕ ਤਾਂ ਹੋਵਾਂਗੇ ਗੁਰੂ ਸਾਡੇ ਤੇ ਕਿਰਪਾ ਕਰੇ, ਗੁਰੂ ਸਾਡੇ ਤੇ ਰਹਿਮਤ ਕਰੇ, ਸਾਡੀ ਅਰਦਾਸ ਇੱਕ ਹੋਵੇ, ਗੁਰੂ ਘਰ ਦੀ ਮਰਿਆਦਾ ਇੱਕ ਹੋਵੇ, ਤੇ ਅੰਮ੍ਰਿਤ ਇੱਕ ਹੋਵੇ, ਤੇ ਅਸੀਂ ਇੱਕ ਹੋ ਸਕਦੇ ਹਾਂ। ਜਦੋਂ ਅਸੀਂ ਅੰਮ੍ਰਿਤ ਹੀ ਵੱਖੋ ਵੱਖ ਮਰਿਆਦਾ ਨਾਲ ਛਕਣ ਲੱਗ ਪੈਂਦੇ ਹਾਂ, ਉਦੋਂ ਸਾਡੇ ਅੰਦਰ ਵੀ ਖੰਡਤਾ ਆ ਜਾਂਦੀ ਹੈ, ਦੁਸ਼ਟ ਪਾਪਤਾ ਖੜੀ ਹੋ ਜਾਂਦੀ ਹੈ। ਆਪਾਂ ਕੋਸ਼ਿਸ਼ ਕਰੀਏ ਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ ਦੂਸਰੇ ਨੂੰ ਪ੍ਰੇਰਣਾ ਦਈਏ, ਪਿਆਰ ਨਾਲ ਸਮਝਾਈਏ। ਐਸਾ ਨਾ ਹੋਵੇ ਕਿ ਅੰਮ੍ਰਿਤ ਛਕ ਕੇ ਇੰਨਾ ਹੰਕਾਰ ਹੋ ਜਾਏ, ਦੂਜੇ ਨੂੰ ਸਿੱਖ ਹੀ ਨਾ ਸਮਝੇ। ਐਸਾ ਨਾ ਹੋਵੇ।
ਕਿਉਂਕਿ ਅੰਮ੍ਰਿਤ ਜੋੜਦਾ ਅੰਮ੍ਰਿਤ ਤੋੜਦਾ ਨਹੀਂ। ਪਰ ਮੈਂ ਬਹੁਤੇ ਵੇਖ ਰਿਹਾ ਕਿ ਅੰਮ੍ਰਿਤ ਛੱਕ ਕੇ ਅਸੀਂ ਤੋੜਦੇ ਹੀ ਪਏ ਹਾਂ, ਜੋੜਦੇ ਕੋਈ ਨਹੀਂ। ਗੁਰਦੁਆਰੇ ਅਸੀਂ ਬੜੇ ਬਣਾ ਰਹੇ ਨੇ, ਕਦੀ ਸਿੱਖ ਵੀ ਕਿਸੇ ਬਣਾਇਆ? ਅੱਜ ਲੋੜ ਹੈ ਸਿੱਖੀ ਪੈਦਾ ਕਰਨ ਦੀ, ਅੱਜ ਲੋੜ ਹੈ ਸਿੱਖ ਬਣਾਉਣ ਦੀ। ਤੇ ਸਿੱਖ ਤਾਂ ਬਣ ਸਕਦੇ ਨੇ ਅਸੀਂ ਸਭ ਨੂੰ ਪਿਆਰ ਦੇ ਨਾਲ ਪ੍ਰੇਰਨਾ ਕਰੀਏ, ਪਿਆਰ ਦੇ ਨਾਲ ਪ੍ਰੇਰਨਾ ਦਿੰਦੇ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਜਦੋਂ ਪਿਆਰ ਨਾਲ ਜੋੜਾਂਗੇ ਉਹ ਕਦੀ ਟੁੱਟੇਗਾ ਨਹੀਂ, ਹਮੇਸ਼ਾ ਗੁਰੂ ਨਾਲ ਜੁੜ ਜਾਏਗਾ। ਇਸ ਲਈ ਆਪਾਂ ਕੋਸ਼ਿਸ਼ ਕਰੀਏ ਕਿ ਸਾਡੇ ਗੁਰੂ ਨੇ ਸਾਨੂੰ ਐਸੀ ਗੱਲ ਹੀ ਨਹੀਂ ਸਿਖਾਈ ਜਿੱਥੇ ਸਾਡਾ ਮਤਭੇਦ ਪੈਦਾ ਹੋਵੇ। ਤੁਸੀਂ ਦੇਖੋ ਪੰਗਾਣੀ ਦਾ ਯੁੱਧ, ਪੰਗਾਣੀ ਦੇ ਯੁੱਧ ਅੰਦਰ ਕਿੰਨਾ ਕਮਸਾਨੀ ਯੁੱਧ ਛਿੜ ਰਿਹਾ ਸੀ, ਤੇ ਜਿਸ ਵੇਲੇ ਇੱਕ ਸਿੱਖ ਦੇ ਕੰਨੀ ਹਾਏ ਹਾਏ ਦੀ ਆਵਾਜ਼ ਪੈਂਦੀ ਹੈ ਨਾ ਕਿ ਮੈਨੂੰ ਕੋਈ ਪਾਣੀ ਪਿਲਾਓ, ਤੇ ਗੁਰੂ ਦਾ ਹੀ ਸਿੱਖ ਉੱਠ ਕੇ ਆਪਣੇ ਮੋਢੇ ਤੇ ਮਸ਼ਕ ਪਾ ਲੈਂਦਾ ਤੇ ਅੱਜ ਪਾਣੀ ਪਿਲਾ ਪਿਲਾ ਕੇ ਜੀਵਨ ਦਾਨ ਦਿੰਦਾ ਹੈ। ਛਿੜਿਆ ਜੰਗ ਸੀ ਬੜੇ ਕਮਸਾਨ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ ਛਾਤੀਆਂ ਫਟੀਆਂ ਸਨ, ਧੜਕਈਆਂ ਜਵਾਨਾਂ ਦੇ ਕਟੇ ਪਏ ਸਨ, ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਨੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ। ਅੱਦ ਮੋਹਾਂ ਦੇ ਮੂੰਹੋਂ ਆਵਾਜ਼ ਆਵੇ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਦੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ, ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦਾ, ਤੜਪ ਤੜਪ ਪੈ ਦੇਵ ਦੇ ਜਾਨ, ਜਿਹੜੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦਾ। ਕਿਸੇ ਗੁਰੂ ਜੀ ਪਾਸ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆਲਿਆ ਜੇ, ਮੋਹਾਂ ਵੈਰੀਆਂ ਤਾਈ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿਣ ਲੱਗੇ, ਉਹ ਤੁਹਾਡਾ ਵੈਰੀ ਕਿਹੜਾ ਪੈਦਾ ਹੋ ਗਿਆ, ਤੁਸੀਂ ਤੇ ਨਿਰਵੈਰ ਹੋ, ਤੁਹਾਡਾ ਕਿਸੇ ਨਾਲ ਵੈਰ ਹੀ ਨਹੀਂ, ਤੁਹਾਡਾ ਕਿਹੜਾ ਵੈਰੀ ਪੈਦਾ ਹੋ ਗਿਆ। ਕਹਿਣ ਲੱਗੇ ਜੀ ਭਾਈ ਕਨਈਆ, ਜਿਨ੍ਹਾਂ ਨੂੰ ਅਸੀਂ ਮਾਰ ਕੇ ਸੁੱਟਨੇ ਆ ਉਹਨਾਂ ਨੂੰ ਪਾਣੀ ਪਿਲਾ ਦਿੰਦਾ, ਉਹ ਫਿਰ ਸਾਡੇ ਨਾਲ ਲੜਨ ਲੱਗ ਪੈਂਦੇ ਨੇ। ਕਹਿਣ ਲੱਗੇ ਬਣਾਓ ਕਨਈਏ ਨੂੰ, ਭਾਈ ਕਨਈਆ ਤੈਨੂੰ ਸਤਿਗੁਰ ਯਾਦ ਕਰਦੇ ਨੇ। ਦੌੜ ਪਿਆ, ਗੁਰੂ ਸਾਹਿਬਾਨ ਨੇ ਮੈਨੂੰ ਯਾਦ ਕੀਤਾ, ਆ ਗਿਆ, ਉਸੇ ਤਰ੍ਹਾਂ ਮਸ਼ਕ ਮੋਢੇ ਤੇ ਪਾਈ ਹੈ। ਜੀ ਮਹਾਰਾਜ ਕੀ ਹੁਕਮ ਹੈ, ਮੈਨੂੰ ਕਿਵੇਂ ਯਾਦ ਕੀਤਾ? ਕਹਿਣ ਲੱਗੇ ਕਨਈਆ, ਸਿੱਖ ਤੇਰੀ ਸ਼ਿਕਾਇਤ ਕਰਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਨਾ। ਭਾਈ ਕਨਈਆ ਕਹਿਣ ਲੱਗਾ, ਪਾਤਸ਼ਾਹ ਮੈਂ ਔਰ ਵੈਰੀਆਂ ਨੂੰ ਪਾਣੀ? ਗੁਰੂ ਸਾਹਿਬ ਤੁਸੀਂ ਕਹਿ ਰਹੇ ਹੋ? ਕਹਿਣ ਲੱਗੇ ਨਹੀਂ, ਸਿੱਖ ਕਹਿੰਦੇ ਨੇ। ਕਹਿਣ ਲੱਗੇ ਪਾਤਸ਼ਾਹ, ਜਿਸ ਦਾ ਤੇਰੇ ਵਰਗਾ ਗੁਰੂ ਹੋਵੇ ਉਹ ਕਦੀ ਵੈਰ ਰੱਖ ਸਕਦਾ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਪਾਤਸ਼ਾਹ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ। ਤੇ ਧਿਆਨ ਦੇਣਾ, ਅੱਜ ਭਾਈ ਕਨਈਆ ਜੀ ਨੇ ਕੀ ਆਖਿਆ, ਮੈਂ ਨਹੀਂ ਵੈਰੀ ਨੂੰ ਪਾਣੀ ਪਿਲਾਇਆ, ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸ। ਪਾਤਸ਼ਾਹ ਦੇ ਮੇਰੇ ਕੋਲ ਸੁਣਨਾ ਇੰਨਾ ਤਾਂ, ਮੈਂ ਤੇ ਇਹ ਵੇਖ ਰਿਹਾ, ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ, ਮੈਂ ਨਹੀਂ ਵੇਖਿਆ ਤੇਰੇ ਸੁਭਾਅ ਕਿਸੇ ਨੂੰ। ਜਿੱਥੇ ਪਾਣੀ ਚੋਂਦਾ ਸਾਂ ਆਪ ਦਾ ਮੁਖ ਦਿਸਦਾ ਸੀ, ਤੇ ਮੈਂ ਕਿਸੇ ਨੂੰ ਕਿਵੇਂ ਪਾਣੀ ਪਿਲਾ ਸਕਣਾ। ਭਾਈ ਕਨਈਏ ਨੂੰ ਸਤਿਗੁਰ ਨੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਕਨਈਆ, ਤੇਰੀ ਇੰਨੀ ਬਿਨਾਈ ਸਾਫ਼ ਹੋ ਗਈ ਹੈ, ਹਰ ਥਾਂ ਤੇ ਤੈਨੂੰ ਮੈਂ ਨਜ਼ਰ ਆ ਰਿਹਾ ਵਾ, ਹਰ ਥਾਂ ਤੇ ਤੂੰ ਮੈਨੂੰ ਵੇਖ ਰਿਹਾ, ਧੰਨ ਸਿੱਖ ਤੇ ਧੰਨ ਗੁਰੂ ਸਾਹਿਬ। ਕਹਿਣ ਲੱਗੇ ਭਾਈ ਕਨਈਆ, ਜਿੱਥੇ ਪਾਣੀ ਪਿਲਾ ਕੇ ਜੀਵਨ ਦਾ ਦਾਨ ਦੇਣਾ, ਆ ਲੈ ਮਲਮ ਤੇ ਪੱਟੀ, ਉੱਥੇ ਫਟੜਾਂ ਦੀ ਮਲਮ ਪੱਟੀ ਵੀ ਖਰੀਦ। ਕੋਈ ਐਸਾ ਗੁਰੂ ਹੋਵੇ ਤੇ ਅਸੀਂ ਉਹਦੇ ਸਿੱਖ ਹੋਈਏ, ਤੇ ਹੁਣ ਸਾਨੂੰ ਵੈਰ ਸੁੱਜੇ ਨੇ? ਜਿੱਥੇ ਸਾਨੂੰ ਧਰਮ ਦਾ ਨਾਂ ਰੱਖਣਾ ਚਾਹੀਦਾ ਸੀ ਉੱਥੇ ਅਸੀਂ ਵੈਰ ਕਮਾਏ ਹੋਏ ਨੇ। ਆ ਗੁਰਦੁਆਰਾ ਚ ਵੇਖੋ ਵੈਰ ਪਿਆ, ਇੱਕ ਦੂਜੇ ਨਾਲ ਵੈਰ ਕਮਾਇਆ ਜਾ ਰਿਹਾ। ਆਓ ਭਾਈ ਇਹਨੂੰ ਹਟਾ ਕੇ ਧਰਮ ਦੇ ਰਸਤੇ ਤੁਰੀਏ। ਜੇ ਗੁਰੂ ਨੇ ਜੋਤ ਵੇਖੀ ਹੈ ਤੇ ਸਿੱਖ ਨੇ ਵੀ ਜੋਤ ਵੇਖੀ ਹੈ। ਆਪਾਂ ਹੁਣ ਕੋਸ਼ਿਸ਼ ਕਰੀਏ, ਗੁਰੂ ਦਾ ਬਚਨ ਮੰਨੀਏ। ਗੁਰੂ ਦਾ ਬਚਨ ਬੜਾ ਕੀਮਤੀ ਹੈ, ਮੈਂ ਤੁਹਾਡੀ ਝੋਲੀ ਪਾਵਾਂ। ਰਹਿਤਨਾਮੇ ਵੀ ਸਤਿਗੁਰ ਕਹਿੰਦੇ ਨੇ, ਅੰਮ੍ਰਿਤ ਕੋ ਪਾਣੀ ਕਹੈ ਸਿੱਖ ਕੀ ਪੁੱਛੈ ਜਾਤ, ਕਹਿ ਦਿਆ ਸਿੰਘ ਮਮ ਸਿੱਖ ਨਹੀਂ ਜਨਮ ਗਵਾਇਓ ਵਾਤ। ਸਤਿਗੁਰ ਜੀ ਕਹਿੰਦੇ ਨੇ, ਸਿੱਖ ਨੂੰ ਸਿੱਖ ਵੇਖ ਕੇ ਵੀ ਜੇ ਜਾਤ ਪੁੱਛਦਾ ਹੈ ਨਾ, ਉਹਨੇ ਅੰਮ੍ਰਿਤ ਨੂੰ ਪਾਣੀ ਸਾਬਤ ਕਰ ਦਿੱਤਾ ਹੈ।
पानी साबित करके रख देता है। अमृत को पानी कहे सिख की पूछे जात, कहे दया सिंह, दया सिंह वो मेरा सिख नहीं है, मम सिख नहीं, जन्म गुवायो वाद। उन्हें वाद विवाद विच पै के जन्म गुवा दिता है। पर की वेख दे आ, आज ते जातां दे नां दे गुरुद्वारे खुल गए ने। ऐ फलाणियां दा गुरुद्वारा है, फलाणियां दा गुरुद्वारा है, पर गुरु दा गुरुद्वारा ही नहीं रहा। जे गुरु दा गुरुद्वारा ही नहीं है, जातां दे नां ते ही बनाने ने, ते की फायदा है। ओ साध संगत आओ, एक दूजे नूं प्रेरणा दईए, एक दूजे नूं अपना समझिए, जोत वेखण दी कोशिश करिए। जात दी दीवारां ने सानूं बहुत दूर कर दिता है, पास खड़िया सी जोत नहीं वेख सकते। इसलिए सतगुरु दा उपदेश कमाईए, जे जगदी जोत सतगुरु गुरु ग्रंथ साहिब नूं मन लियो, ते अज तो सारे प्रण करो कि आपां अपने अंदर भी ते दूसरे अंदर भी इको जोत जाणांगे। अज प्रचार ही आपां ए करना है कि भाई आओ गुरु नानक दे सिख कमांदे हो ते गुरु दा बचन मन्नीए। गुरु दा बचन की है, सारे मिलके कमाओ जी। कीर्तन दी समाप्ति है।

ਵਾਹਿਗੁਰੂ ਤੁਧੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਸ ਡਿੱਠੀ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਬਾਲੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮਰੀਦਾਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗਣ ਬਹਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਤਿਨਾ ਪੁਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇਸ਼ ਭਗਤਾਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਿਆਵੈ ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਐਤ ਦੇਗ ਤੇਗ ਫਤਿਹੀ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਤੇਰ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ

ਹੰਕਾਰ ਤੋਂ ਬਚਾਉਣਾ ਜੀ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਆਪਦੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਆਪਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ, ਦਾਤਾ ਜੀ ਆਪ ਦੀ ਅਪਾਰ ਬਖਸ਼ ਹੋਈ ਹੈ। ਆਪ ਜੀ ਨੇ ਆਪ ਦੇ ਸੇਵਕਾਂ ਨੂੰ ਸਮੂਹ ਸੰਗਤਾਂ ਨੂੰ ਉਦਮ ਉਤਸ਼ਾਹ ਬਖਸ਼ ਕੇ ਸ਼ਾਮਾਂ ਦੇ ਦੀਵਾਨ ਸਜਾਉਣ ਦਾ ਉਦਮ ਬਖਸ਼ਿਆ। ਦਾਤਾ ਜੀ ਆਪ ਦੇ ਸੇਵਕਾਂ ਨੇ ਦੀਵਾਨ ਸਜਾਇਆ, ਸਜੇ ਦੀਵਾਨ ਆਪ ਦੇ ਧਰੋਂ ਆਈ ਇਲਾਹੀ ਬਾਣੀ, ਅਕਾਲੀ ਬਾਣੀ ਦੇ, ਰੱਬੀ ਬਾਣੀ ਦੇ ਹਰਜਸ ਕੀਰਤਨ ਹੋਏ, ਸ਼ਬਦ ਦੀਆਂ ਵਿਚਾਰਾਂ ਹੋਈਆਂ। ਦਾਤਾ ਜੀ ਕੀਰਤਨ ਕਰਦਿਆਂ ਸ਼ਬਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਣੀਆਂ। ਦਾਤਾ ਜੀ ਉਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਅੱਗੇ ਵਾਸਤੇ ਸੋਝੀ ਬਖਸ਼ਣੀ, ਸ਼ੁੱਧ ਬਾਣੀ ਪੜਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਕਦਮ ਕਦਮ ਲੇਖੇ ਲਾਓ, ਦਰਕਰ ਦਾ ਪਿਆਰ ਬਖਸ਼ੋ, ਤੰਦਰੁਸਤੀ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ ਕਰਨ। ਦਾਤਾ ਜੀ ਅੱਜ ਦੇ ਕੀਰਤਨ ਦਰਬਾਰ ਦੀ ਸੇਵਾ, ਆਪ ਦੇ ਸੇਵਕ ਬੱਚੇ ਯੂਨੀਵਰਸਿਟੀ ਦੇ ਸਮੂਹ ਬੱਚਿਆਂ ਵੱਲੋਂ ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਦਾਤਾ ਅੱਜ ਦੇ ਲੰਗਰਾਂ ਦੀ ਸੇਵਾ ਹੋਈ ਹੈ, ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸੇਵਕ ਬੱਚਿਆਂ ਨੇ ਦਰਸ਼ਨੀ ਭੇਟ ਮਾਇਆ ਪਛਾਕੇ ਅਤੇ ਪੰਚਮ ਕੜਾਹ ਪ੍ਰਸ਼ਾਦੀ ਦੇ ਭੇਟਾ ਕੀਤੀ ਹੈ, ਆਪ ਪ੍ਰਵਾਨ ਕਰੋ, ਭੋਗ ਲਾਓ, ਸੀਤ ਪ੍ਰਸਾਦ ਆਪ ਦੀ ਸਾਧ ਸੰਗਤ ਵਿਚ ਵਰਤੇ, ਜੋ ਛਕੇ ਆਪ ਦਾ ਹੀ ਨਾਮ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜਪੇ, ਸੇਵਾਦਾਰਾਂ ਦੀ ਸੇਵਾ ਤਾਂ ਪਾਉਣੀ, ਸੇਵਕ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਦਰ ਕਰਦਾ ਪਿਆਰ ਬਖਸ਼ਣਾ, ਸੇਵਕਾਂ ਬੱਚਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਸੇਵਾ ਕਰਨ ਦਾ ਉਦਮ ਚਾਹੋ, ਪ੍ਰੇਮ ਬਖਸ਼ਦੇ ਰਹਿਣਾ। ਦਾਤਾ ਜੀ ਉਹ ਸੇਵਕ ਬੱਚਿਆਂ ਵੱਲੋਂ ਟੁੱਟ ਲੰਗਰਾਂ ਦੀ ਸੇਵਾ ਚੱਲ ਰਹੀ, ਸੇਵਾ ਥਾਏ ਪਾ ਕੇ ਖੁਸ਼ੀਆਂ ਬਖਸ਼ਣੀਆਂ। ਦਾਤਾ ਜੀ ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਹੋਰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਸਭ ਨੂੰ ਆਪਣੇ ਦਰਕਰ ਦਾ ਪਿਆਰ ਬਖਸ਼ੋ, ਆਪ ਦਾ ਸੇਵਕ ਸਦਾ ਹਰਨੇਕ ਸਿੰਘ ਜੀ ਜੂਜਦਾ। ਦਾਤਾ ਜੀ ਸੇਵਕ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ ਕਰੋ, ਅਰਦਾਸ ਬੇਨਤੀ ਕਰਦੇ। ਦਾਤਾ ਜੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਦਾਤਾ ਜੀ ਸੇਵਕ ਨੂੰ ਚੜ੍ਹਦੀ ਕਲਾ ਬਖਸ਼ ਕੇ ਤੰਦਰੁਸਤੀ ਬਖਸ਼ ਕਰਨੀ, ਸਭ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਖੁਸ਼ੀਆਂ ਬਖਸ਼ ਕਰਨੀਆਂ। ਇਸ ਵੇਲੇ ਦੀਵਾਨ ਦੀ ਸਮਾਪਤੀ, ਆਪ ਆਪਣੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਖੁਸ਼ੀਆਂ ਬਖਸ਼ੋ, ਸੇਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਦਾ ਨਾਮ, ਚਤਿਆਵੇ ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਪੁਆਰ ਹੋਏ ਸਭ ਮਿਲੇਂਗੇ, ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਜੋ ਸ਼ਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਰ ਸੇਮ ਦੇ।

ਤਲ ਗੁਰ ਸੇਵਿਆ ਅਹਿਨ ਸਹਿਜ ਸਵਾਈ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਸੰਧੀ ਨੂਰ ਅਰਸੋਂ ਪੁਰਸੋਂ ਚੱਟਿਆ ਸੱਜਣ ਸੱਚਾ ਪਾਤ ਸਾਹੋ ਸਿਰ ਸਹਾਂਦੀ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ

0: ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤਤਾਰ ਪਿਤਾ ਗੁਰੂ ਗ੍ਰੰਥ ਸਾਹਿਬ ਬਾਪੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਗੁਰੂ ਪਿਆਰੀ ਸਾਧ ਸੰਗਤ ਆਓ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸੇਵਕ ਸਤਿਕਾਰਯੋਗ ਬੀਬੀ ਜੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਆਏ ਸਾਧ ਸੰਗਤ ਦੇ ਅਤਿਅੰਤ ਰੀਣੀ ਹਾਂ ਜੋ ਆਪ ਜੀ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਅਕਾਲੀ ਬਾਣੀ ਦੇ ਕੀਰਤਨ ਸ਼ਰਵਣ ਕਰਦਿਆਂ ਹੋਇਆਂ ਸੇਵਕਾਂ ਨੂੰ ਧੰਨਵਾਦ ਕਰਨ ਦਾ ਸਮਾਂ ਬਖਸ਼ਿਆ ਹੈ ਅਤੇ ਆਪਣੀਆਂ ਹਾਜ਼ਰੀਆਂ ਲੇਖੇ ਲਵਾਈਆਂ ਹਨ। ਪ੍ਰੋਫੈਸਰ ਅਮਰਜੀਤ ਸਿੰਘ ਜੀ ਤਾਂ ਜਿਨ੍ਹਾਂ ਦਾ ਇੱਕ ਹਫ਼ਤੇ ਦਾ ਪ੍ਰੋਗਰਾਮ ਸੀ, ਧੰਨਵਾਦੀ ਹਾਂ ਆਪ ਜੀ ਦੇ ਜੋ ਪਿਆਰ ਦੇ ਨਾਲ ਸੰਗਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਮਹਾਰਾਜ ਦੀ ਬਾਣੀ ਦੇ ਵਿਚਾਰ ਹਨ ਅਤੇ ਜਿਨ੍ਹਾਂ ਉੱਤੇ ਸਿੱਖ ਪੰਥ ਨੂੰ ਸਹੀ ਤੌਰ ਤੇ ਚੱਲਣਾ ਚਾਹੀਦਾ ਹੈ, ਬੜੇ ਹੀ ਪਿਆਰ ਦੇ ਨਾਲ ਆਪ ਸਾਰਿਆਂ ਨੂੰ ਆਪ ਜੀ ਨੇ ਵਿਖਿਆਨ ਦੁਆਰਾ ਨਿਹਾਲ ਕੀਤਾ ਹੈ। ਅਤਿਅੰਤ ਧੰਨਵਾਦੀ ਹਾਂ ਆਪ ਜੀ ਦੇ। ਕੱਲ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਸਾ ਦੀਵਾਰ ਦੇ ਕੀਰਤਨ ਹੋਣਗੇ। ਉਸ ਤੋਂ ਉਪਰੰਤ ਕੱਲ ਸ਼ਾਮ 7 ਤੋਂ ਲੈ ਕੇ 8:30 ਵਜੇ ਤੱਕ ਜੋ ਸ਼ਾਮ ਦਾ ਦੀਵਾਨ ਹੈ ਉਹ ਆਖਰੀ ਦੀਵਾਨ ਹੋਵੇਗਾ। ਸ਼ਾਮਾਂ ਦੀ ਲੰਗਰ ਵੀਰ ਜੈਪਾਲ ਸਿੰਘ ਜੀ ਸਤਿਕਾਰਯੋਗ ਬੀਬੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੈ। ਸੋ ਸੰਗਤਾਂ ਚਰਨਾਂ ਚ ਬੇਨਤੀ ਕਰਾਂਗੇ ਸਵੇਰ ਦੇ ਵੀ ਤੇ ਸ਼ਾਮ ਦੇ ਦੀਵਾਨ ਦੇ ਵਿਚ, ਅਤੇ ਐਤਵਾਰ 12:30 ਤੋਂ 2 ਵਜੇ ਤੱਕ ਭਾਈ ਸਾਹਿਬ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇੱਕ ਗੱਲ ਆਪ ਜੀ ਨੇ ਭਾਈ ਸਾਹਿਬ ਦੇ ਕੀਰਤਨ ਤੋਂ ਸਾਰਾ ਹੀ ਹਫ਼ਤੇ ਚੋਂ ਨੋਟ ਕੀਤੀ ਹੋਵੇਗੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਆਪ ਜੀ ਨੇ ਬਿਆਨ ਜ਼ੋਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਕਿ ਹਮੇਸ਼ਾ ਅਸੀਂ ਮੰਨਦੇ ਹਾਂ, ਲੇਕਿਨ ਕਈ ਦਫ਼ਾ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਜ਼ਰੂਰ ਮੱਥੇ ਵੀ ਟੇਕਦੇ ਹਾਂ, ਸਭ ਕੁਝ ਕਰਦੇ ਹਾਂ, ਲੇਕਿਨ ਸਾਡਾ ਵਿਸ਼ਵਾਸ ਨਹੀਂ ਹੁੰਦਾ। ਮੈਂ ਤੇ ਕਈ ਦਫ਼ਾ ਇਹ ਦੇਖਦਾ ਹਾਂ, ਐਤਵਾਰ ਕਿਤੇ ਕਈ ਦਫ਼ਾ ਆਨੰਦ ਕਾਰਜ ਦਾ ਪ੍ਰੋਗਰਾਮ ਹੁੰਦਾ ਹੈ ਤੇ ਫੋਟੋਗ੍ਰਾਫਰ ਵੀਰਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਛਲੇ ਪਾਸੇ ਕੋਈ ਖੜਾ ਨਾ ਹੋਵੇ, ਕਿਉਂਕਿ ਜੋੜੀ ਅੱਗੇ ਸਜੀ ਹੋਈ ਹੁੰਦੀ ਹੈ, ਪਿੱਛੇ ਖੜੇ ਹੋ ਕੇ ਕਾਕਾ ਏਦਾਂ ਕਰ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਕੁਝ ਗਿਰਦਾ ਹੈ। ਸੋ ਗੁਰਦੁਆਰਾ ਸਾਹਿਬ ਨੇ ਅਸੂਲ ਬਣਾਇਆ ਸੀ ਕਿ ਪਿੱਛੇ ਕੋਈ ਨਹੀਂ ਆ ਸਕੇਗਾ, ਪਰੰਤੂ ਸਾਡੇ ਕੁਝ ਪਰਿਵਾਰ ਇਹ ਸਮਝਦੇ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 4 ਨਾਵਾਂ ਹਨ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਫੋਟੋਗ੍ਰਾਫੀ। ਜੋ ਗੁਰੂ ਗ੍ਰੰਥ ਸਾਹਿਬ ਤੋਂ ਨਾਵਾਂ ਦੀ ਕਾਰਵਾਈ ਹੈ ਉਸਦੀ ਵਕਤ ਨਹੀਂ, ਜੋ ਫੋਟੋਗ੍ਰਾਫੀ ਹੈ ਉਸਦੀ ਵਕਤ ਹੈ, ਤੇ ਸਾਡੀ ਫੋਟੋਗ੍ਰਾਫੀ ਨਾ ਖਰਾਬ ਹੋ ਜਾਵੇ ਲਾਵਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਭਾਵੇਂ ਜਿੰਨਾ ਮਰਜ਼ੀ ਸਤਿਕਾਰ ਨਾ ਹੋ ਸਕੇ। ਸੋ ਜੇ ਆ ਕੇ ਕੀਰਤਨ ਸਰਵਣ ਕਰਦੇ ਹਾਂ ਤਾਂ ਇੰਨਾ ਖਿਆਲ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਬਾਪੂ ਦਾ ਕਿਸੇ ਵੀ ਸਮੇਂ ਭੁਲੇਖੇ ਦੇ ਨਾਲ ਵੀ ਸਾਡੇ ਕੋਲੋਂ ਕਿਤੇ ਗਲਤੀ ਦੇ ਨਾਲ ਵੀ ਕਿਸੇ ਪਾਸਿਓਂ ਕੋਈ ਗਹਿਲੀ ਨਾ ਹੋ ਜਾਵੇ। ਮਹਾਰਾਜ ਜੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਜੇ ਕ੍ਰਿਸਚਨ ਧਰਮ ਵੱਲ ਨਿਗਾਹ ਮਾਰ ਕੇ ਦੇਖੀਏ ਉਹ ਵੀ ਇਹੀ ਕਹਿੰਦੇ ਹਨ, ਦ ਵਰਡ ਆਫ ਲਾਰਡ ਇਜ਼ ਲਾਰਡ, ਗੁਰਬਾਣੀ ਜਿਸਨੂੰ ਅਸੀਂ ਕਹਿੰਦੇ ਹਾਂ। ਲੇਕਿਨ ਉਹਨਾਂ ਨੇ ਵਰਡ ਆਫ ਲਾਰਡ ਨੂੰ ਜੋ ਬਾਈਬਲ ਹੈ ਉਹਨਾਂ ਨੂੰ ਹਿੱਸਿਆਂ ਚ ਬਣਾ ਕੇ ਰੋਡਾਂ ਤੇ ਵਿਸਿਟ ਦਿੱਤਾ। ਸਿੱਖ ਪੰਥ ਨੂੰ ਹਲੇ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਮਹਾਰਾਜ ਜੀ ਬਾਣੀ ਦਾ ਸਤਿਕਾਰ ਕਰਦੇ ਹਾਂ, ਪਰ ਕਈ ਦਫ਼ਾ ਮਨ ਚ ਵਿਚਾਰ ਆਉਂਦੀ ਹੈ ਬਾਣੀ ਸਾਡੀ ਪ੍ਰਿੰਟ ਹੋਈ ਹੋਈ ਹੁੰਦੀ ਹੈ ਤੇ ਉਹ ਸਰ ਪੈਰਾਂ ਦੇ ਵਿੱਚ ਰੁਲਦੀ ਹੈ। ਕੋਸ਼ਿਸ਼ ਕਰਿਆ ਕਰੀਏ ਜਿਸ ਸਮੇਂ ਵੀ ਕਿਤੇ ਸਾਨੂੰ ਮਹਾਰਾਜ ਦੀ ਬਾਣੀ, ਮੈਂ ਤਾਂ ਸਮਝਦਾ ਹਾਂ ਪੰਜਾਬੀ ਗੁਰਮੁਖੀ ਦਾ ਲਿਖਿਆ ਹੋਇਆ ਕੋਈ ਕਾਗਜ਼ ਮਿਲ ਜਾਵੇ ਪੈਰਾਂ ਦੇ ਵਿੱਚ ਰੁਲਦਾ ਤਾਂ ਉਸਨੂੰ ਚੁੱਕ ਕੇ ਕਿਸੇ ਲਿਖ ਲਾਇਆ ਜਾਵੇ। ਸੋ ਖਿਆਲ ਕਰਿਆ ਕਰੀ ਇਹਨਾਂ ਚੀਜ਼ਾਂ ਦਾ। ਗੁਰਪਿਆਰ ਸਾਧ ਸੰਗਤ ਸੇਵਕ ਅਤਿਅੰਤ ਧੰਨਵਾਦੀ ਆਪ ਸਾਰਿਆਂ ਦੇ, ਬੱਚਿਆਂ ਦੇ, ਯੂਨੀਵਰਸਿਟੀ ਦੇ ਬੱਚਿਆਂ ਦੇ ਜਿਹਨਾਂ